0: ਵਿਧਾਰੇ ਪੁਰੀਆ ਸਭ ਭਵਨ
1: ਨਾਮ ਕੈ ਸੰਗ ਉਧਰੇ ਸੁਨ ਸਰਵਨ
0: ਕਿਰਪਾ ਜਿਸੇ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ।

ਸਮਾਨ ਪ੍ਰਗਟਾਇਆ ਜਿਸ ਤੇ ਉਪਜਿਆ

0: ਫਤਿਹ।
1: ਗੁਰੂ ਪਿਆਰੀ ਸਤਿ ਸੰਗਤ ਕੋਟਾਨ ਕੋਟ ਧੰਨਵਾਦ ਸਤਿਗੁਰਾਂ ਦਾ ਜਿਨ੍ਹਾਂ ਨੇ ਰਹਿਮਤਾਂ ਕਰਕੇ ਆਪਣਾ ਜਾਪ ਆਪ ਕਰਵਾਇਆ। ਸਾਰੀਆਂ ਸੰਗਤਾਂ ਦਾ ਤਲ ਤੋਂ ਧੰਨਵਾਦੀ ਹਾਂ। ਸਤਿਗੁਰੂ ਮਿਹਰ ਕਰ, ਇਹ ਜੋ ਪ੍ਰੋਗਰਾਮ ਹੈ ਹਮੇਸ਼ਾ ਵਾਸਤੇ ਬਣਿਆ ਰਹੇ। ਵੱਧ ਚੜ੍ਹ ਕੇ ਆ ਕੇ ਹਾਜ਼ਰੀ ਭਰਿਆ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਆਪ ਜੀ ਨੂੰ ਰਹਿਰਾ ਸਾਹਿਬ ਦੇ ਪਾਠ ਸਰਵ ਕਰਵਾਉਣਗੇ ਜੀ, ਅਤੇ ਸ਼ਾਮ ਦਾ ਦੀਵਾਨ ਸ਼ੁਰੂ ਹੋਵੇਗਾ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ।

ਜਗਮੇ ਅਪਾਰ ਸਭ ਧਿਆਵਹ ਸਭ ਧਿਆਵਹ ਤੁਧ ਜੀ ਹਰ ਸੱਚੇ ਸਿਰਜਨ ਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵਹ ਸੰਤ ਜੀ ਸਭ ਦੁਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ

ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਲਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹ ਹਰ ਧਿਆਵਹ ਤੁਲਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਪਹਿ ਜਿਨ

ਗੁਰੂ ਨਾਉ ਸਤਿਗੁਰ ਸੇ ਤੀਰਥ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ।

ਕਿਆਮ ਲਿਖ ਕੀਤਾ ਤਿਨਾ ਪਿਆਰਿਆਂ ਸਠਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ

ਜੀਓ, ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀਓ, ਸੰਗਤਾਂ ਵੱਲੋਂ ਪ੍ਰਭ ਜੋਤ ਕੌਰ ਦੇ ਇੰਡੀਆ ਆਉਣ ਤੋਂ ਸੱਚੇ ਪਾਤਸ਼ਾਹ ਜੀ, ਇੰਡੀਆ ਤੋਂ ਅਮੈਰੀਕਾ ਆਉਣ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਜੀਓ, ਧਰਮਿੰਦਰ ਸਿੰਘ ਸਹਿਤ ਪਰਿਵਾਰ ਸੱਚੇ ਪਾਤਸ਼ਾਹ ਜੀ, ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਹੋਈ ਕਿਰਪਾ ਕਰਨੀ ਜੀ, ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ, ਇਸੇ ਤਰ੍ਹਾਂ ਸੰਗਤਾਂ ਤੋਂ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ ਸੱਚੇ ਪਾਤਸ਼ਾਹ ਜੀ, ਉਹ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਮੇਰਾ ਭਰਿਆ ਹੱਥ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਵਾਹਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਜੀ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀਆਂ ਦੇ ਪਾਠ, ਅਰਦਾਸ, ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕੀਰਤਨ ਦੀ ਹਾਜ਼ਰੀ ਭਰਦੇ ਹਾਂ ਜੀ। ਆਰਤੀ ਆਰਤੀ ਦੇ ਕੀਰਤਨ ਆਰੰਭ ਹੋ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਜੋ ਅਕਤੂਬਰ ਦੇ ਵਿੱਚ ਆ ਰਹੇ ਹਨ, ਸੋ ਇਸ ਸੰਬੰਧ ਵਿੱਚ ਜੋ ਉਚੇਚੇ ਤੌਰ 'ਤੇ ਆਪਣੇ ਕੋਲ ਵਿਸ਼ੇਸ਼ ਤੌਰ 'ਤੇ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚ ਰਹੇ ਹਨ, 9 ਅਕਤੂਬਰ ਤੋਂ ਲੈ ਕੇ 14 ਤੀਕਰ ਆਪ ਸੰਗਤਾਂ ਨੂੰ ਜੋ ਕਥਾ ਦੁਆਰਾ ਨਿਹਾਲ ਕਰਿਆ ਕਰਨਗੇ, ਅਤੇ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਹੋਣੀ ਹੈ, ਨਾਲ ਹੀ ਜੋ 21 ਤਰੀਕ ਨੂੰ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਸੋ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਆਪਣੇ ਨਾਮ ਲਿਖਵਾਓ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਗੁਰਚੁਕ ਦੀ ਖਿਮਾ ਸੁਆਹ ਹੁਣ ਆਪ ਜੀ ਨੂੰ ਸਤਿਕਾਰ ਜੋ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਹੀਂ ਠੌਰ ਜਿਸ ਪੇ ਹਮ ਜਾਵਹੇਂਗੇ ਜੋ ਹਰ ਭਾਵਹਿ ਭਗਤ ਤਿਨਾ ਹਰ ਭਾਵਹੇਂਗੇ ਜੋਤੀ ਜੋਤ ਮਲਾਏ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਲੜੀ ਵਾਰ ਵਿਚਾਰ 436 ਅੰਕ ਦੇ ਉੱਤੇ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਿਸ਼ ਫਜ਼ੀਲ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਂ ਪੀਰ ਦਸਤਗੀਰ ਜਾਹਰ ਪੀਰ ਜਗਤ ਗੁਰ ਬਾਬਾ ਨਿਰੰਕਾਰ ਸਵਰੂਪ ਇਲਾਹੀ ਜੋਤ ਸਿੱਖ ਧਰਮ ਦੇ ਬਾਨੀ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫਰਮਾਨ ਦੀ ਬਖਸ਼ਿਸ਼ ਹੋਈ ਹੈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਫਰਮਾਨ ਦੇ ਆਰੰਭ ਵਿੱਚ ਸਤਿਗੁਰ ਸਾਹਿਬ ਨੇ ਬਚਨ ਫਰਮਾਏ ਨੇ ਤਿਤ ਅਗੰਮ, ਜਿੱਥੇ ਉਹ ਅਗੰਮ ਜਿਹਨੂੰ ਕੋਈ ਗਮ ਨਹੀਂ ਕੋਈ ਚਿੰਤਾ ਨਹੀਂ, ਤਿਤ ਅਗੰਮ ਪੁਰੇ, ਉਸ ਅਗੰਮ ਪੁਰੇ ਜਿੱਥੇ ਕੋਈ ਦੁੱਖ ਨਹੀਂ ਵਿਆਪਤ, ਉਹ ਅਗੰਮ ਪੁਰਾ ਦੁਨੀਆਂ ਦੀ ਪਹੁੰਚ ਦੇ ਬਾਹਰ ਏ। ਕਹੋ ਕਿ ਤਿਬਤ ਜਾਈਏ ਰਾਹ, ਕਿਹੜੀ ਵਿਧੀ ਹੈ, ਕਿਹੜਾ ਤਰੀਕਾ ਹੈ ਜਿਹਦੇ ਨਾਲ ਜਾਈਏ। ਜੇ ਤੁਸੀਂ ਸੰਸਾਰ ਚ ਨਿਗਾਹ ਮਾਰੋਗੇ ਜਿੰਨੇ ਬੇਦ ਤੇ ਕਤੇਬ ਨੇ, ਬੇਦ ਕਤੇਬ ਨਾ ਭੇਦ ਲਹਿਓ, ਸਿੱਧ ਸਮਾਜ ਸਭੇ ਕਰ ਹੈ, ਜਿਹੜੇ 84 ਸਿੱਧ ਕਹਿੰਦੇ ਆ ਸਾਧਨਾ ਸਾਧਨ ਵਾਲੇ, ਉਹਨਾਂ ਬੇਦਾਂ ਕਿਤਾਬਾਂ ਦੇ ਅਨੁਸਾਰ ਆਪਣੀ ਸਾਰੀ ਉਮਰ ਲਾ ਦਿੱਤੀ, ਪਰ ਉਹ ਧਿਆਨ ਹੀ ਆਪਾਂ ਨੇ ਉਹਨਾਂ ਧਿਆਨ ਹੀ ਟਿਕਾ ਸਕੇ ਨਾ, ਜਰੂਰ ਉਹਨਾਂ ਨੇ ਸਿੱਧ ਰਖਾ ਲਿਆ। ਮਿਲਾਦ ਤੇ ਬਹੁਤ ਦੂਰ, ਸਫਲ ਬਹੁਤ ਦੂਰ, ਉਹ ਉਸ ਰਸਤੇ ਦਾ ਭੇਦ ਹੀ ਨਹੀਂ ਪਾ ਸਕੇ। ਸਿਮਰਤ ਸ਼ਾਸਤਰ ਬੇਦ ਸਭੇ ਭਾਂਤ ਅਨੇਕ ਵਿਚਾਰ ਵਿਚਾਰ, ਸਿਮਰਤੀਆਂ ਨੇ ਸ਼ਾਸਤਰਾਂ ਨੇ ਹੋਰ ਹੀ ਵਿਚਾਰ ਦੇਈ ਗਏ ਆ। ਫਿਰ ਕੌਣ ਪਹੁੰਚਿਆ ਤੇ ਕਿਵੇਂ ਪਹੁੰਚਿਆ? ਆਦ ਅਨਾਦ ਅਗਾਧ ਕਥਾ, ਆਦ ਤੂੰ ਜਦੋਂ ਧਰਤੀ ਨਹੀਂ ਸੀ ਉਦੋਂ ਤੂੰ, ਜਿਹਦਾ ਥਾਂ ਹੀ ਪਹਿਲਦਾ ਉਹ ਕਥਾ, ਧਰੂ ਸੇ ਪ੍ਰਹਲਾਦ ਅਜਾਮਲ ਕਰ, ਧਰੂ ਭਗਤ ਤੇ ਪ੍ਰਹਲਾਦ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਕੀਤਾ ਹੈ ਵੀ ਉਹ ਜਿਹੜਾ ਆਦਿ ਪੁਰਖ ਹੈ ਨਾ, ਜਿਹੜਾ ਅਨਾਦੀ ਹੈ, ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ, ਉਹਦਾ ਨਾਂ ਲੈ ਕੇ ਧਰੂ ਭਗਤ ਤੇ ਪ੍ਰਹਲਾਦ ਕਰੇ ਤੇ ਉਹਦੇ ਨਾਂ ਨਾਲ ਹੀ ਨਾਮ ਉਚਾਰ ਤਰੀ ਗਣਕਾ ਦੇ ਉਹ ਦੇਖ ਜਿਹਨੇ ਪਾਪ ਕਮਾਏ ਸੀ ਉਹ ਉਸ ਨਾਮ ਨਾਲ ਲੱਗ ਗਈ, ਉਹਨੂੰ ਨਾਮ ਦੇ ਗਿਆ ਕੋਈ ਗੁਰਮੁਖ ਪਿਆਰਾ। ਸੋਈ ਨਾਮ ਆਧਾਰ ਵਿਚਾਰ ਹਮਾ,
ਕਲਗੀ ਧਰ ਪਾਤਸ਼ਾਹ ਕਹਿੰਦੇ ਉਹੀ ਨਾਮ ਜਾਂ ਨਾਮ ਜਿਹੜਾ ਧਰੂ ਨੇ ਜਪਿਆ, ਜਿਹੜਾ ਪ੍ਰਹਲਾਦ ਨੇ ਜਪਿਆ, ਜਿਹੜਾ ਗਣਕਾਚਰੀ ਹੈ, ਨਾਮ ਉਹੀ ਹੈ। ਲੇਕਿਨ ਕਿਸੇ ਸਿੱਧ ਕੋਲੇ, ਕਿਸੇ ਵੇਦ ਕੋਲੇ, ਕਿਸੇ ਕਿਤੇਬ ਦੇ ਕੋਲੇ ਨਾਮ ਨਹੀਂ ਹੈਗਾ। ਕਈ ਵਾਰੀ ਸ਼ੰਕਾ ਉੱਠਦਾ ਜਦੋਂ ਅਸੀਂ ਆਨੰਦ ਸਾਹਿਬ ਦਾ ਸਵੇਰੇ ਪਾਠ ਕਰਦੇ ਹਾਂ, ਉਹਦੇ ਵਿੱਚ ਸਤਿਗੁਰ ਸਾਹਿਬ ਜੀ ਦਾ ਇਲਾਹੀ ਬਚਨ ਪੜ੍ਹਦੇ ਹਾਂ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ। ਕਈ ਅਣਜਾਣਪੁਣੇ ਚ ਇਹ ਵੀ ਕਹਿ ਦਿੰਦੇ ਬਾਣੀ ਤੇ ਦੋਲਦੀ ਨਹੀਂ। ਬਾਣੀ ਦਾ ਵਨ ਸਾਈਡ ਇੱਕ ਅਕਾਲ ਪੁਰਖ ਦੇ ਪਾਸੇ, ਅਕਾਲ ਪੁਰਖ ਦੀ ਬਾਣੀ ਹੈ ਤੇ ਉਹਨੇ ਅਕਾਲ ਪੁਰਖ ਵੱਲ। ਭਾਈ ਗੁਰਦਾਸ ਜੀ ਦੀ ਬਾਣੀ ਨੂੰ ਤਾਂ ਹੀ ਕੁੰਜੀ ਕਹਿੰਦੇ ਆ, ਜੁਗ ਗਰਦੀ ਜਬ ਹੋਵੇ, ਜਦੋਂ ਕਿਸੇ ਸਮੇਂ ਵਿੱਚ ਹਨੇਰ ਗਰਦੀ ਮੱਚ ਜਾਵੇ, ਕੋਈ ਸੱਚ ਬੋਲਣ ਵਾਲਾ ਨਾ ਦੇ ਕੋਈ ਟਾਵਾਂ ਟਾਵਾਂ ਹੋਵੇ, ਕੂੜ ਦਾ ਬੋਲਬਾਲਾ ਹੋ ਜਾਵੇ, ਜੁਗ ਗਰਦੀ ਜਬ ਹੋਵੇ ਉਲਟੇ ਜਾਕਿਆ ਹੋਏ ਵਰਤਾਰਾ, ਜਦੋਂ ਯੁੱਗ ਬਦਲੇ ਕੀ ਵਰਤਾਰਾ ਹੁੰਦਾ ਹੈ, ਨਿੰਦਾ ਚਾਲੇ ਵੇਦ ਕੀ ਸਮਝਣ ਨਾਹੇ ਅਗਿਆਨ ਗਵਾਰ। ਉਦੋਂ ਲੋਕੀ ਵੇਦ ਦੀ ਨਿੰਦਿਆ ਕਰਨ ਲੱਗ ਪੈਂਦੇ ਨੇ ਘੋਰ ਹਨੇਰੇ ਵਿੱਚ, ਪਰ ਅਜੇ ਵੀ ਇਹ ਸਪਸ਼ਟ ਨਹੀਂ ਕੀਤਾ ਕਿ ਕਿਹੜਾ ਵੇਦ। ਵੇਦ ਗ੍ਰੰਥ ਗੁਰ ਹੱਟ ਹੈ, ਵੇਦ ਸ਼ਬਦ ਦਾ ਅਰਥ ਹੈ ਵਿਦਿਆ ਚ ਆਇਆ ਗਿਆਨ, ਉਹ ਗਿਆਨ ਉੱਤਮ ਹੈ ਜਿਸ ਗਿਆਨ ਦੇ ਵਿੱਚ ਨਾਮ ਹੈ, ਜਿਹਦੇ ਵਿੱਚ ਨਾਮ ਉਹ ਚ ਆਮ ਦੁਨੀਆਂ ਸੁਣਨ ਨੂੰ ਤਿਆਰ। ਵੇਦ ਗ੍ਰੰਥ ਗੁਰ ਹੱਟ ਹੈ ਜਿਸ ਲੱਗ ਭਾਦਿਲ ਤਰੇ ਸੰਸਾਰ। ਹੁਣ ਉਹ ਨਾਮ ਲੈਣਾ ਹੈ, ਉਹ ਨਾਮ ਗੁਰੂ ਤੋਂ ਬਿਨਾਂ ਕਿਸੇ ਨਹੀਂ ਦਿੱਤਾ। ਕਿੱਡੇ ਰਿਸ਼ੀ ਮੁਨੀ ਹੋਏ, ਕਿੱਡੇ ਕੋਈ ਅਵਤਾਰ ਹੋਏ, ਕੋਈ ਸੂਫੀ ਫਕੀਰ ਹੋਏ, ਉਹਨਾਂ ਨੇ ਉਸ ਨਾਮ ਦੀ ਗੱਲ ਹੀ ਨਹੀਂ ਕੀਤੀ, ਨਾ ਉਹਦੇ ਘਰ ਦੀ ਗੱਲ ਕੀਤੀ। ਇਸਲਾਮ ਦੀ ਦੁਨੀਆਂ ਵੀ ਇਹ ਨਹੀਂ ਕਹਿੰਦੀ ਕਿ ਤੈਨੂੰ ਖੁਦਾ ਮਿਲੇਗਾ, ਉਹ ਕਹਿੰਦੀ ਰੋਜੇ ਰੱਖ, ਪੰਜ ਨਮਾਜ਼ੀ ਹੋ, ਤੈਨੂੰ ਜੰਨਤ ਮਿਲੇਗਾ, ਤੈਨੂੰ ਜੰਨਤ ਦੇ ਵਿੱਚ ਦੁੱਧ ਦੀ ਨਹਿਰ ਮਿਲੇਗੀ, ਸ਼ਰਬਤ ਦੀ ਨਹਿਰ ਮਿਲੇਗੀ, ਜਲ ਦੀ ਨਹਿਰ ਮਿਲੇਗੀ, ਸ਼ਰਾਬ ਦੀ ਨਹਿਰ ਮਿਲੇਗੀ, ਤੈਨੂੰ ਹੂਰਾ ਮਿਲਣਗੀਆਂ। ਲੇਕਿਨ ਖੁਦਾ ਦਾ ਮਿਲਾਪ ਦੁਆਹੀ ਰੱਬ ਦੀ ਨਹੀਂ ਕਹਿੰਦੀ। ਕਿਆਮਤ ਆਏਗੀ ਫਿਰ ਤੇਰਾ ਲੇਖਾ ਹੋ ਜਾ। ਇਧਰਲੇ ਪਾਸੇ ਸੁਰ ਕਹਿ ਦਿੱਤਾ, ਉਸ ਵਾਹਿਗੁਰੂ ਦੀ ਘਰ ਦਾ ਭੇਦ ਉਹਦਾ ਨਾਂ ਕਿਸ ਨੇ ਦਿੱਤਾ? ਸਤਿਗੁਰ ਸਾਹਿਬ ਜੀ ਨੇ ਇਸ ਪ੍ਰਮਾਣ ਦੀ ਅਖੀਰਲੀ ਪੰਕਤੀ ਚ ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈ। ਸਤਿਗੁਰ ਜਿਹੜਾ ਨਾ ਉਹ ਤੈਨੂੰ ਗਿਆਨ ਦਿੰਦਾ, ਜਿਸ ਗਿਆਨ ਦੇ ਨਾਲ ਉਹਦੇ ਘਰ ਵੀ, ਜਿਸ ਗਿਆਨ ਦੇ ਨਾਲ ਤੂੰ ਇਹ ਸਮਝ ਆਏਗਾ ਕਿ ਮੈਂ ਕੀ ਰਸਤਾ ਲੈਣਾ ਹੈ ਤੇ ਤੇਰਾ ਇਹ ਜਨਮ ਸਫਲ ਤੂੰ ਅਗੰਮਪੁਰੇ ਚ ਪਹੁੰਚ ਜਾ। ਮਲਾਪ ਦੀ ਵਾਰ ਵਿੱਚ ਸਤਿਗੁਰ ਸਾਹਿਬ ਜੀ ਦਾ ਇੱਕ ਫੁਰਮਾਨ ਹੈ, ਜਵਾਨ ਦੇ ਚਸਕੇ ਵਾਲਿਆਂ ਨੇ ਉਹਦੇ ਅਰਥ ਬੜੇ ਗਲਤ ਕੀਤੇ ਹੈ। ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਵਾ, ਮਾਸ ਮਾਸੇ ਅੰਦਰ ਵਾਸ, ਜਿਉਂ ਤੇਰਾ ਨਿਮਣਾ ਹੋਇਆ ਸੀ ਮਾਂ ਦੀ ਕੁੱਖ ਵਿੱਚ, ਤੇਰਾ ਵਾਸਾ ਮਾਸ ਦੇ ਵਿੱਚ। ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ, ਤੇਰਾ ਜਨਮ ਹੋਇਆ
ਤੇਰਾ ਭੋਜਨ ਮਾਸ ਚ ਪੈਦਾ ਕੀਤਾ ਹੈ, ਪਰ ਉਸ ਵਾਹਿਗੁਰੂ ਨੇ ਮਾਂ ਦੀ ਚਰਬੀ ਤੇ ਲਹੂ ਦੇ ਵਿੱਚੋਂ ਦੁੱਧ ਬਣਾ ਦਿੱਤਾ ਹੈ, ਤੈਨੂੰ ਲਹੂ ਨਹੀਂ ਪਿਆ। ਵੱਡਾ ਹੋਆ, ਵਿਆਹਿਆ, ਘਰ ਲੈ ਆਇਆ ਮਾਸ, ਵੱਡਾ ਹੋ ਗਿਆ, ਵਿਆਹ ਕਰਤਾ, ਜੀਵਨ ਸਾਥੀ ਆਇਆ, ਉਹ ਵੀ ਮਾਸ ਦਾ ਹੀ ਸੀ। ਮਾਸੋਂ ਸਭੇ ਉਪਜੇ, ਮਾਸੋਂ ਸਭੇ ਸਾਖ, ਸਾਰੇ ਰਿਸ਼ਤੇਦਾਰ, ਕੋਈ ਮਾਸਮੀ, ਕੋਈ ਮਾਸੀ, ਕੋਈ ਚਾਚੇ, ਕੋਈ ਤਾਏ, ਕੋਈ ਮਾਸੜ, ਸਾਰੇ ਮਾਸ ਦੇ ਰਿਸ਼ਤੇਦਾਰ। ਪਰ ਇਹ ਮਾਸ ਦਾ ਲੋਥੜਾ ਪਾ ਕੇ ਆ ਬੂਝ ਬਜਾਈਏ, ਆ ਹੁਕਮ ਤੈਨੂੰ ਕਿੱਥੋਂ ਮਿਲਣਾ ਸੀ? ਸਤਿਗੁਰ ਮਿਲਿਆ ਹੁਕਮ ਬੂਝੀਏ, ਇਹ ਪਹਿਲਾ ਬੰਦ ਦੇ ਪਹਿਲੇ ਬੰਦ ਦਾ ਤੱਤ ਇੱਥੇ ਆ। ਸਤਿਗੁਰ ਮਿਲਿਆ ਹੁਕਮ ਬੂਝੀਏ, ਵੀ ਤੂੰ ਗੁਰੂ ਨੂੰ ਮਿਲਣਾ ਤਾਂ ਕਿ ਤੇਰਾ ਲੋਥੜਾ ਜਿਹੜਾ ਉਹ ਸਫਲ ਹੋ ਜਾਵੇ, ਜਨਮ ਸਫਲ ਹੋ ਜਾਵੇ। ਜੇ ਤੂੰ ਗੁਰੂ ਕੋਲ ਨਹੀਂ ਜਾਂਦਾ, ਨਹੀਂ ਬੁੱਝ ਸਕਦਾ, ਕੋਈ ਦੇਵੀ ਦੇਵਤਾ ਤੂੰ ਆਪ ਵੀ ਨਹੀਂ ਜਾ ਸਕਦਾ, ਆਪ ਛੁੱਟੇ ਨਾ ਛੁੱਟੀਏ, ਜੇ ਆਪਣੀ ਮੱਤ ਲਈ ਤੂੰ ਜਾਣ ਨਹੀਂ ਸਕੇਗਾ। ਨਾਨਕ ਵਚਨ ਵਿਨਾਸ਼, ਜਿਹਨੇ ਸਤਿਗੁਰ ਦਾ ਹੁਕਮ, ਸਤਿਗੁਰ ਗਿਆ ਹੁਕਮ ਪੁੱਜਿਆ, ਉਹਨੂੰ ਇਹ ਜਨਮ ਰਾਸ ਆਇਆ। ਸਤਿਗੁਰ ਮਿਲਿਆ ਹੁਕਮ ਬੁੱਝੀਏ ਤਾਂ ਕੋ ਆਵੇ ਰਾਸ, ਆਪ ਛੁੱਟੇ ਨਾ ਛੁੱਟੀਏ, ਨਾਨਕ ਵਚਨ ਵਿਨਾਸ਼। ਏਡੇ ਕੀਮਤੀ ਜਨਮ ਦਾ ਵਿਨਾਸ਼ ਕਰਤਾ ਕਿ ਮੈਂ ਬਹੁਤ ਸਿਆਣਾ, ਇਹ ਮਨ ਦੀ ਮਤ। ਇਸ ਵਾਸਤੇ ਸਾਹਿਬ ਜੀ ਕਹਿੰਦੇ ਗੁਰੂ ਤੋਂ ਦੱਸ ਸਕਦਾ। ਸਤਿਗੁਰ ਸਾਹਿਬ ਦਾ ਇੱਕ ਹੋਰ ਫਰਮਾਨ ਹੈ, ਗੁਰ ਕੈ ਦਰਸ਼ਨ, ਗੁਰੂ ਕੇ ਦਰਸ਼ਨ ਦੇ ਨਾਲ ਮੁਕਤ ਗੱਤ ਹੋਏ। ਜਿਹੜੇ ਤੈਨੂੰ ਬੰਧਨ ਪਾਏ ਹਨ ਉਸ ਘਰ ਜਾਣ ਤੋਂ, ਉਸ ਰਸਤੇ ਰੁਕਾਵਟ ਤੋਂ, ਉਹ ਬੰਧਨਾਂ ਤੋਂ ਮੁਕਤ ਤਾਂ ਹੋਏਗਾ ਜੇ ਤੂੰ ਗੁਰੂ ਕੇ ਦਰਸ਼ਨ, ਦਰਸ਼ਨ ਦੇ ਨੰਨੇ ਨੂੰ ਸਿਹਾਰੀਏ, ਗੁਰੂ ਕੇ ਦਰਸ਼ਨ ਦੇ ਨਾਲ। ਗੁਰੂ ਕਾ ਇਸ ਦਰਸ਼ਨ ਦਾ ਅਰਥ ਕੀ ਹੈ? ਨਾਮ, ਗੁਰੂ ਕੀ ਬਾਣੀ। ਨਾਮ ਜਿਹੜਾ ਹੈ ਉਹ ਗੁਰੂ ਕੋਲੋਂ ਮਿਲਣਾ, ਗੁਰੂ ਤੋਂ ਬਿਨਾਂ ਨਾਮ ਜਿਹੜਾ ਹੈ ਨਹੀਂ ਮਿਲਣਾ। ਗੁਰ ਤੀਰਥ, ਗੁਰ ਪਾਰ ਜਾਤ, ਗੁਰ ਮਨਸਾ ਪਾਰਨ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ, ਗੁਰੂ ਨਾਮ ਦਾ ਦਾਤਾ ਹੈ ਤੇ ਨਾਮ ਗੁਰੂ ਆਪਣਾ ਨਹੀਂ ਦਿੰਦਾ, ਗੁਰਦਾਤਾ ਹਰ ਨਾਮ ਦੇ ਉਸ ਵਾਹਿਗੁਰੂ ਦਾ ਨਾਮ ਦਿੰਦਾ ਹੈ, ਉਸ ਵਾਹਿਗੁਰੂ ਦੇ ਨਾਮ ਉਸ ਘਰ ਪਹੁੰਚੇ। ਤੇ ਕਿਹਨੂੰ ਕਿਹਨੂੰ ਦਿੰਦਾ? ਦੁਨੀਆਂ ਦੇ ਵਿੱਚ ਹਰ ਇੱਕ ਨੇ ਪਾਬੰਦੀਆਂ ਰੱਖੀਆਂ ਹੋਈਆਂ ਨੇ ਕਿ ਇਹਨੂੰ ਮਿਲੇਗਾ, ਇਹਨੂੰ ਨਹੀਂ ਮਿਲੇਗਾ, ਲੇਕਿਨ ਗੁਰੂ ਨਾਨਕ ਦੇ ਘਰ ਕੋਈ ਪਾਬੰਦੀ ਨਹੀਂ। ਗੁਰਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰਾ, ਸੰਸਾਰ ਚ ਭਾਵੇਂ ਕੋਈ ਨਾਸਤਿਕ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਗੁਰੂ ਉਹਨੂੰ ਨਾਮ ਦਿੰਦਾ। ਹੁਣ ਉਹ ਨਾਮ ਦੇ ਨਾਲ ਲੱਗੇ ਗੁਰ ਕੈ ਦਰਸ਼ਨ ਮੁਕਤ ਗੱਤ ਹੋਏ। ਹੁਣ ਤੂੰ ਗੁਰੂ ਕੀ ਬਾਣੀ ਦੇ ਨਾਲ ਲੱਗ ਗਿਆ, ਗੁਰੂ ਦੇ ਦਿੱਤੇ ਹੋਏ ਨਾਮ ਨਾਲ ਲੱਗ ਗਿਆ, ਤੂੰ ਨਾਮ ਨਾਲ ਲੱਗੀ, ਸਾਚਾ ਆਪ ਵਸੇ ਮਨ ਸੋਏ, ਉਹ ਵਾਹਿਗੁਰੂ ਸੱਚਾ ਆਪ ਤੈਨੂੰ ਲੈਣ ਵਾਸਤੇ ਆਏਗਾ, ਉਹ ਆਪ ਤੇਰੇ ਮਨ ਵਿੱਚ ਵਾਸਾ ਕਰੇਗਾ। ਭਾਈ ਗੁਰਦਾਸ ਜੀ ਦਾ ਇੱਕ ਬੇਤੇ ਸਵਾਮੀ ਕਲਿਆਣਦਾਸ ਨੇ ਬਹੁਤ ਜ਼ਿਆਦਾ ਕੰਪੈਰੇਟਿਵ ਸਟੱਡੀ ਕੀਤੀ, ਉਹਨੇ ਕੁਰਾਨ ਦੀ, ਗੀਤਾ ਦੀ, ਬਾਈਬਲ ਦੀ, ਵੇਦ ਕਿਤੇਬ ਛੱਡਿਆ ਕੋਈ ਨਹੀਂ। ਜਿੰਨੀਆਂ ਉਹਨੇ ਪੁਸਤਕਾਂ ਅੱਠੇ ਲਿਖੀਆਂ ਨਾ, ਉਹਨਾਂ ਸਾਰੀਆਂ ਦਾ ਸਿਰਲੇਖ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਸੱਚੀ ਖੋਜ। ਤੇ ਉਹਨੇ ਸਾਰਿਆਂ ਦੇ ਕੇ ਨਾ ਅਖੀਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ ਦਿੱਤਾ ਹੈ। ਉਹਦੇ ਵਿੱਚ ਉਹਨੇ ਇੱਕ ਵਾਰਤਾ ਦਿੱਤੀ ਆਨੰਦਪੁਰ ਸਾਹਿਬ ਦੀ,
ਇਹਦੇ ਆਨੰਦਪੁਰ ਸਾਹਿਬ ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਸੀ। ਭਾਈ ਸਾਹਿਬ ਦੇ ਉਸ ਕਵਿਤ ਦਾ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ ਵੀ ਤੂੰ ਇੱਕੋ ਕਦਮ ਉਹਦੇ ਵੱਲ ਨੂੰ ਪੁੱਟਣਾ ਤੂੰ ਗੁਰੂ ਕੋਲ ਆਉਣਾ ਇੱਕ ਕਦਮ ਪੁੱਟਣਾ ਉਹਦੇ ਬਾਅਦ ਤੈਨੂੰ ਕਰੋੜਾਂ ਕਦਮ ਲੈਣ ਵਾਸਤੇ ਆਏਗਾ। ਅੱਜ ਦਿਆਂ ਵਾਂਗੂ ਸ਼ੰਕੇ ਨਹੀਂ ਸੀ ਹੈਗੇ, ਹਾਂ ਸਿੱਖਾਂ ਨੂੰ ਸਮਝ ਨਹੀਂ ਸੀ ਆ ਰਹੀ ਵੀ ਕੋਈ ਲਾਹੌਰ ਤੋਂ ਆਇਆ ਹੈ, ਕੋਈ ਕਾਬਲ ਤੋਂ ਆਇਆ ਹੈ, ਕੋਈ ਮੁਲਤਾਨ ਤੋਂ ਆਇਆ ਹੈ, ਕੋਈ ਦਿੱਲੀ ਤੋਂ ਆਇਆ ਹੈ, ਵੀ ਲੈਣ ਤੇ ਆਇਆ ਹੋਏਗਾ ਪਰ ਸਾਨੂੰ ਨਹੀਂ ਸਮਝ ਤੇ ਇੰਨਾ ਭੈ ਰੱਖਦਾ ਜੀ ਸਿੱਖ। ਹੁਣ ਤਾਂ ਸਾਡਾ ਭੈ ਹੀ ਧੰਨ ਗੁਰੂ ਗ੍ਰੰਥ ਸਾਹਿਬ ਮੁੱਕਿਆ ਹੈ ਕਿ ਗੁਰੂ ਨੂੰ ਸਿੱਧੀ ਗੱਲ ਨਹੀਂ ਪੁੱਛਦੀ। ਜਿਵੇਂ ਪਿਆਰੇ ਦਿਆਲ ਸਿੰਘ ਸੀ ਜਿਹੜੇ ਇਹੋ ਜਿਹੇ ਗੁਰੂ ਕੇ ਸਿੱਖ ਸੀ ਉਹਨਾਂ ਨੂੰ ਕਹਿੰਦੇ ਸੀ ਵੀ ਸਾਨੂੰ ਸਮਝ ਨਹੀਂ ਆਈ। ਸਤਿਗੁਰ ਸਾਹਿਬ ਕੋਲ ਜਦੋਂ ਇਹ ਵਿਚਾਰ ਗਈ ਸਤਿਗੁਰ ਸਾਹਿਬ ਜੀ ਨੇ ਆਖਿਆ ਭਾਈ ਨੰਦ ਲਾਲ ਜੀ ਨੂੰ ਦਰਬਾਰ ਵਿੱਚ ਸੱਦ। ਭਾਈ ਨੰਦ ਲਾਲ ਦਰਬਾਰ ਚ ਆਏ, ਕਹਿੰਦੇ ਕਿ ਭਾਈ ਸਾਹਿਬ ਜੀ ਸਿੱਖਾਂ ਨੂੰ ਭਾਈ ਗੁਰਦਾਸ ਦਾ ਇਹ ਸਾਰਾ ਕਵਿਤ ਸਮਝਾ ਦੇ। ਜਿਹੜਾ ਕਿਸੇ ਤੋਂ ਪਹਿਲਾਂ ਆਇਆ ਸੀ ਜੇਕਰ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਨਹੀਂ ਸੀ, ਜਦੋਂ ਆ ਕੇ ਕੇਵਲ ਪਨਾਹ ਮੰਗੀ ਸੀ ਤੇ ਸਤਿਗੁਰੂ ਸਾਹਿਬ ਜੀ ਨੇ ਪੁੱਛਿਆ ਸੀ ਕੀ ਕਰਦਾ, ਕਹਿੰਦਾ ਜੀ ਅਰਬੀ ਫਾਰਸੀ ਦਾ ਆਲਮ ਫਾਜ਼ਲ ਵਿਦਵਾਨ ਆ। ਲੇਕਿਨ ਹੁਣ ਗੁਰੂ ਕੋਲ ਆ ਗਿਆ, ਹੁਣ ਮਤ ਆਈਏ ਤੇ ਹੁਣ ਕਹਿੰਦਾ ਸਤਿਗੁਰੂ ਤੁਹਾਡੀ ਕਿਰਪਾ ਹੋਵੇ ਦੱਸ। ਗੁਰੂ ਨੇ ਅੰਦਰੋਂ ਹੋਮਿਆ ਹੀ ਲੇਸ ਤੇ ਕੱਟ ਦਿੱਤੀ। ਉਹਨੂੰ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਚ ਖੋਟ ਕਰ ਦਿੱਤਾ। ਉਹਨਾਂ ਸੰਗਤ ਵਿੱਚ ਫਰਮਾਇਆ ਸਿੱਖੋ ਜਿਹੜੀ ਉਹ ਪਿਆਰੇ ਦੀ ਮੰਜਾ ਲੈਣਾ ਉਹ ਬਹੁਤ ਦੂਰ ਹੈ ਰਸਤਾ, ਇਹਨਾਂ ਪੈਰਾਂ ਦੇ ਨਾਲ ਉਹ ਤੈਅ ਨਹੀਂ ਸੀ। ਮੰਜਲੇ ਇਸ਼ਕ ਦਰਾਜ, ਮੰਜ਼ਲ ਕਹਿੰਦੇ ਟਿਕਾਣੇ ਨੂੰ, ਜਿਹੜਾ ਮਨੁੱਖਾ ਜ਼ਿੰਦਗੀ ਦਾ ਟਿਕਾਣਾ ਹੈ ਕਿ ਉਸ ਅਗੰਮਪੁਰੇ ਵਿੱਚ ਪਹੁੰਚਣਾ। ਇਸ਼ਕ ਕਹਿੰਦੇ ਪਿਆਰ ਨੂੰ, ਦਰਾਜ ਕਹਿੰਦੇ ਬਹੁਤ ਲੰਬੇ ਨੇ ਕਿ ਉਹ ਅਗੰਮਪੁਰੇ ਰਸਤਾ ਜਿਹੜਾ ਹੈ ਉਹ ਬਹੁਤ ਲੰਬਾ ਆਵੇ। ਬਾ ਪਾ ਤੋ ਨਾ ਰਫਤ, ਫਾਰਸੀ ਚ ਜੇ ਬੇ ਹੋਵੇ ਤੇ ਬਿਨਾ ਹੁੰਦਾ, ਬਾ ਹੋਵੇ ਤੇ ਨਾਲ ਹੁੰਦਾ। ਉਹ ਰਸਤਾ ਇਹਨਾਂ ਪੈਰਾਂ ਦੇ ਨਾਲ ਨਾ ਰਹਿਤ ਨਹੀਂ ਪਹੁੰਚ ਜਾ ਸਕਦਾ ਉਸ ਰਸਤੇ ਦੇ ਉੱਤੇ। ਫਿਰ ਕਿਹੜਾ ਕਦਮ ਪੁੱਟਣਾ ਹੈ? ਸਾਰ ਕਦਮ ਸਾਜ, ਵੀ ਸਿਰ ਦਾ ਕਦਮ ਪੁੱਟ। ਇਸੇ ਕਰਕੇ ਅੰਮ੍ਰਿਤ ਦੀ ਭੇਟਾ ਸੀਸ ਰੱਖੀ ਹੋਈ ਹੈ ਕਿ ਤੂੰ ਉੱਥੇ ਪਹੁੰਚਣਾ। ਗੱਲ ਵੱਖਰੀ ਕਿ ਅਸੀਂ ਉਦੋਂ ਬਚਨ ਕਰਕੇ ਵੀ ਸੀਸ ਅੱਜ ਤੂੰ ਗੁਰੂ ਦਾ ਹੈ, ਅਸੀਂ ਫਿਰ ਆਪਣਾ ਹੀ ਚੱਕੀ ਫਿਰਦੇ ਹਾਂ। ਸਾਰ ਕਦਮ ਸਾਜ ਤੋ ਦਰ ਆ ਯਾਰ ਛਵੀ, ਤੂੰ ਸਿਰ ਦੀ ਭੇਟਾ ਲਾ, ਉਹ ਅਗੰਮਪੁਰੇ ਵਾਲਾ ਆਪੇ ਆਏਗਾ, ਉਹ ਤੈਨੂੰ ਲੈ ਜਾਏਗਾ। ਗਰ ਤੇ ਮੁਹਾਲ ਅਸਤਰ ਸੀਜਨ, ਜੇ ਤੂੰ ਆਖੇ ਉਹਦੇ ਤੋਂ ਬਿਨਾ, ਸਿਰ ਦਾ ਕਦਮ ਪੁੱਟੇ ਤੂੰ ਬਿਨਾ, ਗੁਰੂ ਨੂੰ ਤੂੰ ਬਿਨਾ, ਦੁਆਈ ਰੱਬ ਦੀ ਮੁਹਾਲ ਉਸ ਅਗੰਮਪੁਰੇ ਦੇ ਵਿੱਚ ਨਹੀਂ ਪਹੁੰਚ ਸਕਦਾ। ਕਦਮ ਵੀ ਇਉਂ ਪੁੱਟੀ ਮਨਸੂਰ ਵਾਚ ਦਰ ਰਾਹੇ ਇਸ਼ਕ, ਜਿਵੇਂ ਮਨਸੂਰ ਸੂਲੀ ਦੇ ਚੜ ਗਿਆ ਲੇਕਿਨ ਸੱਚ ਨਹੀਂ ਛੱਡਿਆ ਹੈਗਾ, ਇਉਂ ਕਦਮ ਪੁੱਟੀ। ਫਿਰ ਗੁਰ ਕਾ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੇ ਮਨ ਸੋਏ, ਤੇਰੇ ਮਨ ਵਿੱਚ ਆ ਵਸੇਗਾ। ਜੋ ਤੇਰੇ ਮਨ ਚ ਵਸਿਆ ਫਿਰ ਤੈਨੂੰ ਗਿਆਨ ਹੋਣਾ
ਕਿ ਇਹ ਨਾਮ ਗੁਰੂ ਨੇ ਆਪਣਾ ਨਹੀਂ ਦਿੱਤਾ, ਇਹ ਬਾਣੀ ਗੁਰੂ ਦੀ ਨਹੀਂ, ਇਹ ਬਾਣੀ ਅਕਾਲ ਪੁਰਖ ਦੀ ਹੈ। ਹਰ ਦਰਸ਼ਨ ਪਾਵੇ ਵਡ ਭਾਗ, ਇੱਥੇ ਵੀ ਦਰਸ਼ਨ ਦਾ ਅਰਥ ਗੁਰੂ ਕੀ ਬਾਣੀ। ਉੱਥੇ ਨੰਨੇ ਨੂੰ ਸਿਹਾਰੀ ਸੀ ਕਿ ਗੁਰੂ ਕੀ ਬਾਣੀ ਦੇ ਨਾਲ, ਇੱਥੇ ਨੰਨੇ ਨੂੰ ਔਂਕੜ ਏ ਕਿ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਪਾਇਆ ਗੁਰੂ ਕੋਲੋਂ। ਗੁਰ ਕਾ ਸ਼ਬਦ ਸੱਚੇ ਬੈਰਾਗ, ਤੂੰ ਉਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਘਰ ਦਾ ਵੈਰਾਗੀ ਹੋ ਗਿਆ, ਤੈਨੂੰ ਵੈਰਾਗ ਹੈ ਕਿ ਮੈਂ ਉੱਥੇ ਪਹੁੰਚਣਾ ਮੈਨੂੰ ਨਾ ਚਾਹੀਦਾ। ਪਰ ਦੁਨੀਆਂ ਦੀ ਵਰਤੀ ਕਿੱਥੇ ਆ, ਖੱਟ ਦਰਸ਼ਨ ਵਰਤੇ ਵਰਤਾਰਾ। ਖੱਟ ਕਹਿੰਦੇ ਛੇ ਨੂੰ, ਛੇ ਸ਼ਾਸਤਰ ਨੇ, ਜੇ ਤਾਂ ਨੀ ਕਿਸੇ ਨੂੰ ਕੁਛ ਮਿਲਦਾ ਕਿ ਗੁਰੂ ਕੇ ਦਰਸ਼ਨ ਤੇ ਭਰੋਸਾ ਨੀ, ਛੇ ਸ਼ਾਸਤਰਾਂ ਹੀ ਦਿੱਤੀ ਹੋਈ ਮਤ ਵਰਤਦੇ ਆ। ਗੁਰੂ ਗੋਬਿੰਦ ਸਿੰਘ ਨੇ ਬਚਨ ਲਿਖੇ ਆ, ਛੇ ਸ਼ਾਸਤਰ ਕੀ ਜੋ ਮਤ ਧਾਰੇ, ਕੁੱਲ ਸੰਭੂਲ ਹੈ ਨਰਕ ਸੁਧਾਰੇ। ਤੇ ਅੱਜ ਸਿੱਖਾਂ ਦੇ ਘਰਾਂ ਚ ਬਹੁਤਾ ਕੁਛ ਗੁਰੂਆ ਤੇ ਵਰਤਾਰਾ ਹੈ ਨੀ। ਜੇ ਬੱਚਿਆ ਜਨਮ ਹੋਇਆ ਤੇ ਤੇਰਵਾਂ ਕਰਨਾ ਉਹ ਛੇ ਸ਼ਾਸਤਰਾਂ ਦੀ ਮਤ, ਜੇ ਮੈਨੂੰ ਮਾਫ ਕਰਿਓ, ਜੇ ਅਸੀਂ ਆਨੰਦ ਕਾਰਜ ਕਹਿੰਦੇ ਗੁਰ ਕੀ ਮਤ ਅਨੁਸਾਰ ਹੋਈ, ਉਦੋਂ ਅਸੀਂ ਮਤ ਛੱਡ ਦਿੰਦੇ ਹਾਂ ਜਦੋਂ ਹੱਥਾਂ ਤੇ ਮਹਿੰਦੀ ਲਾ ਲਈ। ਜਪਜੀ ਸਾਹਿਬ ਸਾਨੂੰ ਕਹਿਤਾ ਸੀ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਪਾਰਵਤੀ ਜਿਹਨੂੰ ਆਪਣੀ ਸੇਵਕ ਬਣਾਉਂਦੀ ਸੀ ਨਾ, ਉਹਦੇ ਹੱਥਾਂ ਤੇ ਮਹਿੰਦੀ ਲਾਉਂਦੀ ਸੀ। ਤੇ ਵੈਸੇ ਵੀ ਤੁਸੀਂ ਹਿਕਮਤ ਨੂੰ ਪੜੋਗੇ ਤੇ ਮਹਿੰਦੀ ਲਾਉਣੀ ਜਿਹੜੀ ਹੈ ਨਾ, ਆਪਣੇ ਆਪ ਨੂੰ ਵਿਕਾਰਾਂ ਵੱਲ ਧੱਕਣਾ ਹੈ। ਹਿਕਮਤਕਾਰ ਵੀ ਇਹ ਲਿਖਦੇ ਆ, ਉਹ ਮਹਿੰਦੀ ਲਾਉਂਦੀ ਸੀ ਵੀ ਇਹਦੇ ਹੱਥਾਂ ਦੇ ਰੰਗ ਚੰਗਾ ਚੜ ਜਾਵੇ, ਪਤਾ ਲੱਗ ਜਾਵੇ ਕਿ ਇਹਦਾ ਗੁਰੂ ਹੁਣ ਪਾਰਵਤੀ ਹੈ। ਜਿਹੜੇ ਕਲੀਰੇ ਬਣਦੇ ਆ ਉਹ ਤੇ ਏਡੀ ਭੈੜੀ ਬੈਕਗ੍ਰਾਉਂਡ ਹੈ ਨਾ ਵੀ ਜਿਹੜੀ ਬਿਆਨ ਕਰਨੀ ਔਖੀ ਏ। ਫਿਰ ਅਸੀਂ ਕਹਿੰਦੇ ਹਾਂ ਵੀ ਨਹੀਂ, ਗੁਰੂ ਨੇ ਸਾਡੀ ਸੁਣੀ ਨਹੀਂ, ਸਾਡੇ ਦੁੱਖ ਆਇਆ, ਅਸੀਂ ਗੁਰੂ ਕੀ ਮੱਤ ਲਈ ਨਹੀਂ ਹੈਗੀ ਆਸ ਪਾਸੇ ਨੂੰ। ਮੈਨੂੰ ਮਾਫ ਕਰਿਓ ਜੀ, ਜਿਨ੍ਹਾਂ ਨੇ ਚੂੜਾ ਬਣਾਇਆ ਸੀ ਉਹ ਚੂੜੇ ਵਾਲੀਆਂ ਨੂੰ ਬਚਾ ਨਹੀਂ ਸਕਿਆ, ਡੋਲੇ ਖੋਹ ਕੇ ਲੈ ਗਏ। ਤੁਸੀਂ ਸੰਸਕ੍ਰਿਤ ਹਿੰਦੀ ਦੇ ਕੋਸ਼ ਪੜਿਓ, ਉਹ ਚ ਕਿਤੇ ਨੀ ਲਿਖਿਆ ਹੋਏਗਾ ਕਿ ਬੀਬੀਆਂ ਦੀ ਬਾਂਹ ਹੈ, ਉਹ ਕਹਿੰਦੇ ਬੀਬੀਆਂ ਦੀ ਵੀਣੀ ਹੈ। ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਆ ਮੈਂ ਤੇਰੇ ਹੱਥ ਨੂੰ ਕੜਾ ਦੇਣ ਲੱਗਾ, ਜਿਹੜਾ ਕੜਾ ਮਰਦ ਨੂੰ ਦੇਣ ਲੱਗਾ ਉਹੋ ਹੀ ਕੜਾ ਮੈਂ ਬੀਬੀਆਂ ਨੂੰ ਦੇਣ ਲੱਗਾ, ਜਿਹੜੀ ਕਿਰਪਾਨ ਮੈਂ ਮਰਦ ਨੂੰ ਦੇਣ ਲੱਗਾ ਉਹੀ ਕਿਰਪਾਨ ਤੈਨੂੰ ਦੇਣ ਲੱਗਾ, ਜਿਹੜਾ ਤੈਨੂੰ ਹੱਥ ਪਾਉਣ ਹੋਇਆ ਕਿਰਪਾਨ ਨਾਲ ਗੁੱਟ ਲਾ ਕੇ ਰੱਖ। ਜਿੰਨੀ ਮੱਤ ਨੇ, ਜੇ ਸਾਡੇ ਘਰੇ ਅੰਤਮ ਸੰਸਕਾਰ ਹੋਇਆ ਕਿ ਅਸੀਂ ਕੱਫਣ ਪਾਉਣੇ ਪਾਉਣੇ ਹਾਂ, ਛੇ ਸ਼ਾਸਤਰਾਂ ਦੀ ਮੱਤ। ਸਤਿਗੁਰ ਸਾਹਿਬ ਨੇ ਬਾਣੀ ਤਾਂ ਫਰਮਾਇਆ ਤੇ ਸਾਡੇ ਮਨ ਨੂੰ ਟਿਕਾਈ ਤਾਂ ਨਹੀਂ ਹੈਗੀ, ਖੱਟ ਦਰਸ਼ਨ ਵਰਤੇ ਵਰਤਾਰਾ, ਅਸੀਂ ਤੇ ਸੁਖੀ ਨਹੀਂ ਪ੍ਰਾਪਤ ਕਰ ਸਕੇ ਕਿਉਂਕਿ ਅਸੀਂ ਗੁਰੂ ਕਾ ਦਰਸ਼ਨ ਤਾਂ ਯਕੀਨ ਹੀ ਹੈ ਨਹੀਂ। ਗੰਗਾ ਗਏ ਗੰਗਾ ਰਾਮ, ਜਮਣਾ ਗਏ ਜਮਣਾ ਰਾਮ। ਗੁਰੂ ਕਾ ਦਰਸ਼ਨ ਅਗੰਮ ਅਪਾਰਾ, ਜਿਹੜੀ ਗੁਰੂ ਕੀ ਬਾਣੀ ਏ, ਗੁਰੂ ਕਾ ਨਾਮ ਏ, ਉਹ ਅਗੰਮ ਏ, ਜਿਹੜੀ ਆਪ ਅਗੰਮ ਏ ਉਹ ਤੈਨੂੰ ਅਗੰਮ ਪੁਰ ਚ ਲੈ ਕੇ ਜਾਏਗੀ, ਤੇ ਜਿਹੜਾ ਆਪ ਗਮ ਦੇ ਵਿੱਚ ਉਹ ਤੇਰੇ ਗਮ ਪਿੱਛੋਂ ਦੂਰ ਕਰ ਦੇਗਾ, ਉਹ ਤੇਰਾ ਵੀ ਇਉਂ ਹੋਏਗਾ। ਗੁਰ ਕੈ ਦਰਸ਼ਨ ਮੋਖ ਦੁਆਰਾ, ਕਹਿੰਦੇ ਗੁਰੂ ਕੇ ਦਰਸ਼ਨ ਨਾਲ, ਗੁਰੂ ਕੀ ਬਾਣੀ ਦੇ ਨਾਲ ਤੈਨੂੰ ਕੱਲੀ ਅਗੰਮ ਪੁਰ ਚ ਨਹੀਂ ਪਹੁੰਚਾਏਗੀ, ਤੈਨੂੰ ਸਾਰੇ ਬੰਧਨਾਂ ਤੋਂ ਮੁਕਤ ਕਰ ਦੇਗੀ, ਤੇ ਤੈਨੂੰ ਨਹੀਂ ਕੱਲੇ ਨੂੰ। ਕਈ ਵਾਰੀ ਅਸੀਂ ਕਈ ਫਰਮਾਨ ਪੜ੍ਹਦੇ ਹਾਂ
ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਲੈ। ਅਸੀਂ ਕਹਿੰਦੇ ਪਰਿਵਾਰ ਨਾਲ ਨਹੀਂ ਜਾ ਸਕਦਾ, ਨਹੀਂ ਇਹ ਅਧਿਅਕ ਨਹੀਂ ਹੈ। ਗੁਰ ਕਾ ਦਰਸ਼ਨ ਮੋਖ ਦੁਆਰਾ, ਸਤਿਗੁਰ ਸੇਵੇ ਪਰਿਵਾਰ ਸੁਧਾਰਾ। ਸਾਹਿਬ ਜੀ ਕਹਿੰਦੇ ਤੂੰ ਗੁਰੂ ਕੇ ਦਿੱਤੇ ਹੋਏ ਨਾਮ ਨਾਲ ਜੁੜੀ, ਤੂੰ ਕੱਲਾ ਨਹੀਂ, ਤੇਰਾ ਪਰਿਵਾਰ, ਤੇਰਾ ਸਾਰਾ ਪਰਿਵਾਰ। ਔਰ ਸਤਿਗੁਰ ਸਾਹਿਬ ਜੀ ਨੇ ਇਹ ਬਚਨ ਜਪੀ ਹੈ, ਫਰਮਾਤਾ ਹੈ ਵੀ ਤੂੰ ਗੁਰੂ ਕੇ ਦਰਸ਼ਨ ਨੂੰ ਮੰਨ ਲਈ, ਮੰਨਣਾ ਪਰਿਵਾਰ ਹੈ ਸਾਧਾਰ। ਸਤਿਗੁਰ ਸਾਹਿਬ ਜੀ ਨੇ ਹੋਰ ਬਚਨ ਆਖਿਆ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਕਹਿੰਦੇ ਤੇਰਾ ਸਾਰਾ ਪਰਿਵਾਰ ਜਿਹੜਾ ਨਾ, ਜਿਵੇਂ ਆਪਾਂ ਬਚਨ ਪੜ੍ਹਦੇ ਅਰਦਾਸ ਤੋਂ ਬਾਅਦ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ ਪਾਰ, ਤੇਰਾ ਸਾਰਾ ਪਰਿਵਾਰ ਜਹਾਜ਼ ਚੜ੍ਹ ਕੇ ਪਾਰ ਕਰ ਦੇਣਾ। ਕਹਿੰਦੇ ਕੇਵਲ ਪਾਰ ਨਹੀਂ ਕਰਨਾ, ਤੂੰ ਗੁਰੂ ਕੇ ਦਰਸ਼ਨ ਲਿਆ, ਜਿਹੜੇ ਤੇਰੇ ਭਾਵੇਂ ਵਜਰ ਪਾਪ ਹੋਣਗੇ, ਜਦੋਂ ਤੂੰ ਗੁਰੂ ਕੇ ਦਰਸ਼ਨਾਂ ਲੱਗਾ ਹੈ, ਉਹਦੇ ਬਾਅਦ ਤੈਨੂੰ ਉਹਦਾ ਵੇਖਾ ਨਹੀਂ ਦੇਣਾ। ਭੀੜ ਹੋ ਮੁਕਲਾਈ ਕੀਤੀ ਅਣ, ਸਭ ਰੱਖੇ ਕੁਟੰਬੇ ਨਾਲ। ਜਿਹੜੀਆਂ ਤੇਰੇ ਉੱਤੇ ਭੀੜ ਪੈਣੀ ਸੀ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਉਹ ਖਤਮ, ਤੇਰੇ ਸਾਰੇ ਪਰਿਵਾਰ ਨੂੰ ਨਾ ਰੱਖੇਗਾ।

ਸਾਹਿਬ ਜੀ ਕਹਿੰਦੇ ਜਿੰਨੀਆਂ ਬਖਸ਼ਾਂ ਮੈਂ ਗਿਣ ਰਿਹਾ ਨਾ, ਤੇ ਜੇ ਭਾਈ ਤੈਨੂੰ ਗੁਰੂ ਕੇ ਦਰਸ਼ਨ ਦੀ ਲੋੜ ਨੀ, ਤੈਨੂੰ ਗੁਰੂ ਦੀ ਲੋੜ ਨੀ ਹੈਗੀ, ਤੇ ਤੈਨੂੰ ਆਹ ਵੀ ਕੁਛ ਨਹੀਂ ਮਿਲ ਸਕਦਾ, ਫਿਰ ਤੂੰ ਕੀ ਕਰੇਗਾ? ਅਗੰਮਪੁਰ ਤੇ ਬਹੁਤ ਦੂਰ ਦੀ ਕਰੇਗੀ। ਅਵਗਣ ਮੁੱਠੇ ਚੋਟਾ ਖਾਹੀ, ਫਿਰ ਦੁਨੀਆਂ ਦੇ ਔਗਣਾ ਚ ਠੱਗਿਆ ਗਿਆ ਹੈ, ਫਿਰ ਦੁੱਖ ਪਾਏਗਾ, ਫਿਰ ਤੇਰੇ ਸਿਰ ਤੇ ਚੋਟਾਂ ਪੈਣਗੀਆਂ। ਜੇ ਤੇ ਗੁਰੂ ਕਾ ਸ਼ਬਦ ਹੋਇਆ, ਤੇਰਾ ਪਰਿਵਾਰ ਤੇਰਾ ਲੇਖਾ ਕੱਟਿਆ ਗਿਆ, ਤੈਨੂੰ ਅਗੰਮਪੁਰੇ ਚ ਪਹੁੰਚਾਊਗਾ। ਨਾਲ ਗੁਰ ਕੈ ਸ਼ਬਦ ਸਾਂਤ ਸਰੀਰ, ਤੇਰਾ ਜਿਹੜਾ ਆਹ ਸਰੀਰ ਹੈ ਇਹਦੇ ਅੰਦਰ ਸ਼ਾਂਤੀ ਵਰਤੇਗੀ, ਤੇਰੇ ਮਨ ਦਾ ਟਿਕਾ ਬਣੇਗਾ। ਜਮ ਅਕਾਲ ਤਿਸ ਲੱਗੇ ਨਾ ਪੀਰ, ਜੇ ਤੈਨੂੰ ਆਖੇ ਕੋਈ ਜਮਦੂਤ ਪੀੜ ਦੇ ਸਕੇ ਨਹੀਂ, ਤੇਰੇ ਨੇੜ ਨਾ ਆਵੇਗਾ। ਜਮ ਅਕਾਲ ਤਿਸ ਨੇੜ ਨਾ ਆਵੇ, ਨਾਨਕ ਗੁਰਮੁਖ ਸਾਚ ਸਮਾਵੇ, ਤੂੰ ਉਹ ਸੱਚੇ ਦੇ ਵਿੱਚ ਸਮਾ ਜਾਏਗਾ। ਇਸਲਾਮ ਦੀ ਦੁਨੀਆਂ ਚ ਅਜਿਹੇ ਅਜਮੇਰ ਸ਼ਰੀਫ ਹੈ, ਅਜਮੇਰ ਸ਼ਰੀਫ ਬੜੀ ਮਾਨਤਾ। ਹੁਣ ਵੀ ਪਾਕਿਸਤਾਨ ਦਾ ਕਦੀ ਪ੍ਰਧਾਨ ਮੰਤਰੀ ਆਉਂਦਾ, ਕਦੀ ਕੋਈ ਚਾਦਰ ਚੜਾਉਂਦਾ, ਔਰ ਉੱਥੇ ਵੱਡਿਆਂ ਵੱਡਿਆਂ ਬਾਦਸ਼ਾਹਾਂ ਦੇ ਫੈਸਲੇ ਹੁੰਦੇ ਸੀ। ਜਦੋਂ ਰਾਜ ਗੱਡੀਆਂ ਝਗੜਾ ਪੈਂਦਾ ਸੀ ਤੇ ਉਹ ਨਾਲ ਰਹਿ ਕੇ ਉਹਦੇ ਅੰਦਰ ਚਿਲੇ ਰੱਖੇ ਹੁੰਦੇ ਸੀ, ਜਿਹਦੀ ਕਮਾਨ ਤੇ ਚਿਲਾ ਚੜਦਾ ਸੀ ਉਹਨੂੰ ਮੰਨ ਲੈਂਦੇ ਸੀ ਸਾਰੇ ਵੀ ਇਹ ਬਾਦਸ਼ਾਹ ਹੋਏਗਾ। ਅਜਮੇਰ ਸ਼ਰੀਫ ਨੇ ਕਹਿ ਦਿੱਤਾ, ਮਯੂਦਾਨ ਚਿਸ਼ਤੀ ਦਾ ਉਹ ਦਰਬਾਰ ਹੈ। ਔਰੰਗਜ਼ੇਬ ਦਾ ਦਾਰਾ ਸ਼ਿਕੋਹ ਦਾ ਵੀ ਉੱਥੇ ਰੱਖਿਆ ਗਿਆ ਕਮਾਨ। ਹੁਣ ਚਿਲਾ ਚੜ ਗਿਆ ਦਾਰਾ ਸ਼ਿਕੋਹ ਦੀ ਕਮਾਨ ਉੱਤੇ। ਔਰੰਗਜ਼ੇਬ ਕੋਲ ਤਾਕਤ ਜ਼ਿਆਦਾ ਸੀ, ਉਹਨੇ ਪਤਾ ਕਰਨਾ ਸ਼ੁਰੂ ਕਰਤਾ ਵੀ ਕਿਵੇਂ ਹੋਇਆ। ਉਹਨੂੰ ਪਤਾ ਲੱਗਾ ਕਿ ਇਹਨਾਂ ਨੇ ਗੁਪਤ ਰਸਤਾ ਬਣਾਇਆ ਹੋਇਆ, ਇਹ ਜਿਹੜੇ ਇੱਥੋਂ ਦੇ ਮਜੌਰ ਨੇ ਇਹ ਜਾਂਦੇ ਨੇ, ਜਿਹਨੂੰ ਇਹ ਚੰਗਾ ਸਮਝਦੇ ਆ ਉਹਦੇ ਕਮਾਨ ਤੇ ਚਿਲਾ ਚੜਾ ਲੈਂਦੇ। ਉਹਨੇ ਸਖ਼ਤ ਹੁਕਮ ਜਾਰੀ ਕਰਤਾ ਵੀ ਜੇ ਕੋਈ ਅਜਮੇਰ ਸ਼ਰੀਫ ਨਹੀਂ ਜਾਏਗਾ, ਕਹਿੰਦਾ ਜਾਣ ਦੀ ਗੱਲ ਤਾਂ ਦੂਰ ਦੀ, ਕੋਈ ਅਜਮੇਰ ਦਾ ਨਾਂ ਨਹੀਂ ਲਏਗਾ, ਜਿਹੜਾ ਅਜਮੇਰ ਦਾ ਨਾਂ ਲਏਗਾ ਮੈਂ ਉਹਦਾ ਕਹਾਣੀ ਬੱਚੀ ਪੀੜ ਦਿਆਂਗਾ। ਅਜਮੇਰ ਸ਼ਰੀਫ ਦਰਗਾਹ ਜਿੰਨੇ ਸੀ ਮੌਲਵੀ ਕਾਜੀ ਸਭ ਛੱਡ ਕੇ ਆ ਗਏ, ਕੋਈ ਆ ਕੇ ਨਾਂ ਨਹੀਂ ਲੈਂਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਮਾਲਵੇ ਦੇ ਇਲਾਕੇ ਚ ਆਏ, ਉਸ ਦਰਗਾਹ ਦਾ ਮੌਲਵੀ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਆਏ ਆ, ਪੀਰ ਬੁੱਧੂ ਸ਼ਾਹ ਇਹਨਾਂ ਦੀ ਖਾਤਰ ਟੋਟੇ ਓਟੇ ਕਰਾ ਗਿਆ, ਆਪਣੇ ਪੁੱਤਰ ਵਾਰ ਗਿਆ ਹੈ। ਉਹਨੇ ਪਤਾ ਲੱਗਾ ਗਣੀ ਖਾਂ ਨਬੀ, ਹਾਂ ਚੱਲਾ ਮੈਂ ਵੀ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਰਬਾਰ ਚ ਆਇਆ, ਨਾਂ ਉਹਦਾ ਸੀ ਬਹਿਮੀ ਸ਼ਾਹ। ਜਦੋਂ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਚ ਆਇਆ, ਐਸੀ ਰਹਿਮਤ ਹੋਈ ਕਿ ਹਾਲਾਂਕਿ ਹਰਾਮ ਹੈ ਇਸਲਾਮ ਦੇ ਵਿੱਚ ਮੱਥਾ ਟੇਕਣਾ, ਇੱਥੇ ਕੋਈ ਮੁਸਲਮਾਨ ਆ ਜਾਵੇ ਨਾ ਉਹ ਪਾਠ ਸੁਣ ਲੂ ਕੀਰਤਨ ਸੁਣ ਲੂਗਾ ਮੱਥਾ ਨਹੀਂ ਟੇਕਦਾ, ਕਹਿੰਦਾ ਸਾਡੇ ਹਰਾਮ ਹੈ। ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਚਰਨਾਂ ਦੇ ਸੀਸ ਰੱਖਤਾ, ਜੋ ਸੀਸ ਚੱਕਿਆ ਕਹਿੰਦੇ ਬਹਿਮੀ ਸ਼ਾਹ ਦੱਸ ਕੀ ਕਹਿੰਦਾ, ਕਹਿੰਦਾ ਮਹਾਰਾਜ ਆਪਣਾ ਬਣਾ ਲਓ। ਕਹਿੰਦੇ ਸਾਡਾ ਬਣਨਾ, ਕਹਿੰਦੇ ਹਾਂ, ਜੇ ਸਾਡਾ ਬਣਨਾ ਹੈ ਤੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ। ਕਹਿੰਦਾ ਜੀ ਮਨਜ਼ੂਰ ਹੈ। ਸਤਿਗੁਰੂ ਸਾਹਿਬ ਨੇ ਅੰਮ੍ਰਿਤ ਸੰਚਾਰ ਕਰਾਇਆ, ਹੁਣ ਨਾਂ ਬਦਲੀ ਹੋਣਾ ਸੀਗਾ। ਕਹਿੰਦਾ ਮਹਾਰਾਜ ਸਾਹਿਬ ਨੇ, ਹਾਂ ਮੇਰਾ ਇੱਕ ਬੱਚੇ ਨੇ, ਕਹਿੰਦਾ ਕਿ ਦੱਸੋ। ਔਰੰਗਜ਼ੇਬ ਇਹ ਕਹਿੰਦਾ ਵੀ ਮੈਂ ਕਿਸੇ ਨੂੰ ਅਜਮੇਰ ਦਾ ਨਾਂ ਨਹੀਂ ਲੈਣ ਦੇਣਾ, ਅੱਜ ਤੋਂ ਬਾਅਦ ਮੈਂ ਅਜਮੇਰ ਸ਼ਰੀਫ ਤੇ ਨਹੀਂ ਜਾਊਂਗਾ, ਮੈਂ ਤੁਹਾਡਾ ਹੋ ਗਿਆ, ਪਰ ਮੇਰਾ ਨਾਂ ਅਜਮੇਰ ਸਿੰਘ ਰੱਖ ਦਿਓ। ਵੀ ਔਰੰਗਜ਼ੇਬ ਤੈਨੂੰ ਚੈਲ ਜੇ, ਤੂੰ ਕਹਿੰਦਾ ਕਿਸੇ ਨੇ ਨਾਂ ਨਹੀਂ ਲੈਣਾ, ਮੈਨੂੰ ਜਿਹੜਾ ਵੀ ਆਵਾਜ਼ ਮਾਰੇਗਾ ਮੇਰਾ ਨਾਂ ਅਜਮੇਰ ਸਿੰਘ।
ਉਹ ਏਡੀ ਕਿਰਪਾ ਹੋਈ ਕਿ ਉਹਨੇ ਆਪਣਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਨਾਲ ਬਿਤਾਇਆ ਔਰ ਉਹ ਪ੍ਰਵਾਨ ਚੜਿਆ। ਸਾਹਿਬ ਜੀ ਕਹਿੰਦੇ ਇਸ ਵਾਸਤੇ ਜੇ ਤੂੰ ਅਗੰਮਪੁਰੇ ਤੇ ਪਹੁੰਚਣਾ ਚਾਹੁੰਦਾ ਹੈ ਇਹਨਾਂ ਪੈਰਾਂ ਦੇ ਨਾਲ ਤੂੰ ਉੱਥੇ ਨਹੀਂ ਪਹੁੰਚ ਸਕਦਾ, ਉੱਥੇ ਪਹੁੰਚਣਾ ਹੈ ਤੇ ਫਿਰ ਤੈਨੂੰ ਗੁਰੂ ਕੋਲ ਆਉਣਾ ਪਊਗਾ, ਗੁਰੂ ਨੂੰ ਸੀਸ ਭੇਟਾ ਦੇਣਾ ਪਏਗਾ, ਫਿਰ ਅਗੰਮਪੁਰੇ ਦੇ ਵਿੱਚ ਜਾਏਗਾ। ਨਾਨਕ ਸਹਿਜ ਮਿਲੇ ਜਗ ਜੀਵਨ, ਫਿਰ ਸਹਿਜ ਸਹਿਜ ਅਵਸਥਾ ਵੀ ਸਹਿਜ ਹੀ ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਮਿਲੇਗਾ। ਸਤਿਗੁਰ ਬੂਝ ਬੁਝਾਈਐ, ਇਹ ਰਸਤਾ ਇਹ ਬੂਝ ਇਹ ਗਿਆਨ ਸਤਿਗੁਰ ਨੇ ਦਿੱਤਾ ਹੈ। ਹੁਣ ਤੂੰ ਉਸ ਅਗੰਮਪੁਰ ਚ ਗਿਆ, ਸੱਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ। ਹੁਣ ਕਹੇਗਾ ਸੱਚੀ ਬਾਣੀ ਕੇਵਲ ਹੈਗੀ ਸੱਚ ਤੇ ਗੁਰੂ ਨਾਨਕ ਦੇ ਘਰ। ਗੁਰੂ ਨਾਨਕ ਸਾਹਿਬ ਨੇ ਕਮਾਈ ਕਮਾ ਕੇ ਦਿੱਤੀ ਹੈ, ਦੁਨੀਆਂ ਦੇ ਵਿੱਚ ਕਿਸੇ ਕੋਲੋਂ ਕਮਾਈ ਨਹੀਂ ਗਈ। ਮੇਰੇ ਉਸਤਾਦ ਕਥਾ ਦੇ ਪੰਡਿਤ ਮੰਗਲ ਸਿੰਘ ਜੀ ਸਾਨੂੰ ਉਹਨਾਂ ਗ੍ਰਿਸਤਾਂ ਬੋਸਤਾਂ ਪੜ੍ਹਾਈਆਂ। ਇਸਲਾਮ ਦੀ ਦੁਨੀਆਂ ਇਹ ਕਹਿੰਦੀ ਹੈ, ਸ਼ੇਖ ਸ਼ਾਦੀ ਸਾਹਿਬ ਦੀਆਂ ਲਿਖੀਆਂ ਹੋਈਆਂ, ਇਸਲਾਮ ਦੀ ਦੁਨੀਆਂ ਇਹ ਕਹਿੰਦੀ ਹੈ ਕਿ ਗੁਲਿਸਤਾਂ ਬੋਸਤਾਂ ਬੜੀ ਬੇਹਿਆ, ਸੁਬਾਹ ਕੋ ਯਾਦ ਕਰ ਸ਼ਾਮ ਕੋ ਭੁੱਲ ਜਾ। ਤੇ ਸਾਡੇ ਉਸਤਾਦ ਨੂੰ ਜ਼ਬਾਨੀ ਕੰਠ ਸੀ, ਉਹ ਕਹਿੰਦਾ ਸ਼ੇਖ ਸ਼ਾਦੀ ਆਪਣਾ ਬਚਨ ਨਹੀਂ ਕਮਾ ਸਕਿਆ। ਸ਼ੇਖ ਸ਼ਾਦੀ ਨੇ ਗੁਲਿਸਤਾਂ ਚ ਲਿਖਿਆ ਹੈ, ਆ ਨਾ ਮਨ ਬਾਸ਼ਮ ਮੈਂ ਅਜਿਹਾ ਨਹੀਂ ਹਾਂ, ਰੋਜੇ ਜੰਗ ਬੀਨੀ ਕਿਤੇ ਸੱਚ ਦੀ ਖਾਤਰ ਹੱਕ ਦੀ ਖਾਤਰ ਮੈਦਾਨੇ ਜੰਗ ਦੇ ਦਿਨ ਆ ਗਏ, ਖਾ ਕੋ ਖੂਨ ਬੀਨੀ ਸਰੇ। ਕਹਿੰਦੇ ਮੈਂ ਆ ਖਾਕ ਇਹ ਮਿੱਟੀ ਖੂਨ ਲਊ, ਮੈਂ ਖੂਨ ਦੇ ਨਾਲ ਧਰਤੀ ਰੰਗ ਦਿਆਂਗਾ, ਸੱਚ ਦੀ ਖਾਤਰ ਮੈਂ ਡੋਲਾਂਗਾ ਨਹੀਂ। ਈ ਮਨਮ ਕਾਂਦਰ ਮਿਆਨੇ ਮਿਆਨ ਵਿੱਚ ਨੇ, ਮੈਂ ਉਹਨਾਂ ਉਸ ਸਮੇਂ ਦੇ ਵਿੱਚ ਅਜਿਹਾ ਨਹੀਂ ਆ ਕਿ ਪੁਸ਼ਤੇ ਮਨ ਮੈਂ ਜੰਗ ਦੇ ਮੈਦਾਨ ਚ ਪਿੱਠ ਕਰ ਜਾਵਾਂਗਾ, ਨਹੀਂ ਮੈਂ ਉੱਥੇ ਵਾਰਿਆ ਜਾਵਾਂਗਾ, ਮੈਂ ਖੂਨ ਧਰਤੀ ਨਾਲ ਰੰਗ ਦਿਆਂਗਾ। ਪਰ ਯਾਦ ਰੱਖਿਓ ਜੇ ਸਮਾਂ ਆਇਆ ਜਦੋਂ ਬਾਦਸ਼ਾਹ ਨੇ ਸੱਦਿਆ ਸ਼ੇਖ ਸ਼ਾਦੀ ਸਾਹਿਬ ਨੂੰ ਕਿ ਮੇਰੇ ਦਿਲ ਬਹਿਲਾਉਣ ਵਾਸਤੇ ਕੋਈ ਨਜ਼ਮਾਂ ਦੇਖ, ਮੇਰੀ ਸਭਾ ਦੇ ਵਿੱਚ ਹੁਣ ਮਾਡਰਨ ਕਹਿਣ ਦੀ ਵੇਸਵਾ ਹੀ ਕਹਿਣਾ ਪਊਗਾ ਕਿ ਵੇਸਵਾ ਜਦੋਂ ਆਉਂਦੀ ਗਾਉਂਦੀ ਏ ਉਦੋਂ ਪੜ੍ਹਨੀ ਆ। ਉਹ ਕਹਿੰਦਾ ਨਹੀਂ ਲਿਖਦਾ ਮੈਂ। ਉਹਨੇ ਕਿਹਾ ਜੇ ਲਿਖ ਦੇਵੇ ਠੀਕ ਹੈ ਇਨਾਮ ਦਿਆਂਗਾ, ਨਹੀਂ ਲਿਖੇਗਾ ਤੇ ਇੱਕ ਹਫ਼ਤੇ ਨੂੰ ਤੇਰੀ ਸਜਾਏ ਮੌਤ ਹੋਵੇਗੀ, ਤੇਰਾ ਕਤਲ ਕਰਾਂਗਾ। ਉਸੇ ਵੇਲੇ ਉਹਨੇ ਸ਼ੇਖ ਸ਼ਾਦੀ ਪਹਿਰਾ ਲਾ ਦਿੱਤਾ ਵੀ ਸ਼ੇਖ ਸ਼ਾਦੀ ਭੱਜ ਕੇ ਕਿਸੇ ਪਾਸੇ ਜਾਵੇ ਨਾ। ਜਦੋਂ ਮੌਤ ਸਾਹਮਣੇ ਦਿਸੀ ਉਹ ਸ਼ਬਦ ਕਮਾਉਣੇ ਪਏ ਤੇ ਸ਼ੇਖ ਸ਼ਾਦੀ ਸਾਹਿਬ ਨੇ ਉਹਦੇ ਦਿਲ ਬਹਿਲਾਉਣ ਨੂੰ ਲਿਖਿਆ ਕਮਾਇਆ ਨਹੀਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਾਨੂੰ ਇਹ ਸ਼ਬਦ ਕਮਾ ਕੇ ਦਿੱਤੇ ਆ। ਜੋ ਸਤਿਗੁਰ ਸਾਹਿਬ ਜੀ ਨੇ ਬਾਣੀ ਚ ਲਿਖਿਆ ਉਹਨੂੰ ਪ੍ਰੈਕਟੀਕਲ ਕਰਕੇ ਦਿਖਾਇਆ। ਤੁਸੀਂ ਆਮ ਗੁਰੂ ਅਰਜਨ ਸਾਹਿਬ ਜੀ ਸ਼ਹੀਦੀ ਦੇ ਸੁਣਦੇ ਹੋਵੋਗੇ ਕਿ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਤੱਤੀ ਤਵੀ ਤੇ ਬੈਠੇ, ਦੇਗ ਚ ਉਬਾਲੇ ਗਏ, ਤਿੱਤਰ ਰੀਸ ਪਾਏ ਤੇ ਸਾਈ ਮੀਆਂ ਮੀਰ ਆਇਆ ਸੀ

0: ਬਲਦੀ ਆਤਿਸ਼ ਭੁਜਦਾ ਰੇਤਾ ਸੀਸ ਜਾਵੇ ਪਾਇਆ ਸਰਪਟ ਮੱਲੋ ਦੱਲੀ ਦੌੜ ਕੇ ਸਾਈ ਸਰਪਟ ਵਿੱਚ ਹਵੇਲੀ ਆਇਆ ਪੁੱਛਣ ਲੱਗਾ ਚੋਜੀ ਪ੍ਰੀਤਮ ਇਹ ਕੀ ਚੋਜ ਵਰਤਾਇਆ ਆ ਕੀ ਚੋਜ ਵਰਤਾਤਾ ਜਿੱਥੇ ਹੁਕਮ ਕਰੋ ਤਾਂ ਇੱਕ ਇੱਕ ਕਰਦਿਆ ਦਿੱਲੀ ਲਾਹੌਰ ਸਫਾਇਆ ਕਹਿਣ ਲੱਗੇ ਸਾਈ ਜੀ ਤੁਹਾਡੇ ਸਵਾਲ ਦਾ ਜਵਾਬ ਕਹਿੰਦੇ ਕੀ ਤੁਸੀਂ ਸਾਡੇ ਕੋਲ ਆ ਕੇ ਸਾਡੀ ਬਾਣੀ ਦੀ ਭੁੱਖ ਪੜੀ ਸਲਾਹੀ ਬਾਣੀ ਦੀ ਤਨ ਮਨ ਕਾਠ ਕਾਠ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ ਸੋ ਖਾਈ ਸਾਈਂ ਤੁਸੀਂ ਸ਼ੰਕਾ ਕੀਤੀ ਤੁਹਾਡੇ ਸਵਾਲ ਦਾ ਜਵਾਬ ਹੈ ਸਤਿਗੁਰੂ ਸਾਹਿਬ ਜੀ ਨੇ ਸੱਚ ਆਖਿਆ ਹੈ ਜੋ ਆਖਿਆ ਉਹਨੂੰ ਸੱਚ ਕੇ ਕਮਾਇਆ ਹੈ ਸੱਚ ਸੰਜਮੋ ਸਾਰ ਗੁਣਾ ਦੇ ਇੱਕ ਸਾ ਸੱਚ ਤੇ ਇੱਕ ਉਹਦੇ ਨਾਲ ਸਾਰ ਸ੍ਰੇਸ਼ਟ ਗੁਣਾਂ ਦਾ ਧਾਰਨੀ ਹੋਣਾ ਪੈਣਾ ਜੇ ਤੂੰ ਅਗੰਮਪੁਰੇ ਚ ਪੈਣਾ ਗੁਰ ਸ਼ਬਦ ਕਮਾਈਐ ਰਾਮ ਫਿਰ ਗੁਰੂ ਕੇ ਸ਼ਬਦ ਨੂੰ ਕਮਾਉਣਾ ਪੈਣਾ ਤੇ ਅੱਜ ਇਸੇ ਕਰਕੇ ਸਿੱਖ ਕਮਾ ਰਹੇ ਨਹੀਂ ਤਾਂ ਉਹ ਤਾਂ ਕਹਿ ਰਹੇ ਆ ਵੀ ਮਾਹੀ ਮੰਗ ਲਓ ਤੇ ਉਸੇ ਵੇਲੇ ਬਾਹਰ ਲੇਕਿਨ ਗੁਰੂ ਕੇ ਸ਼ਬਦ ਨਾਲ ਜੁੜੇ ਹੋਣ ਕਰਕੇ ਅੰਦਰੋਂ ਲਿਖ ਕੇ ਭੇਜਿਆ ਕਿ ਸਾਡੀ ਮੌਤ ਜੇਲ੍ਹਾਂ ਚ ਹੋ ਸਕਦੀ ਏ ਲੇਕਿਨ ਅਸੀਂ ਲਾਜ ਨਹੀਂ ਲਾ ਕੇ ਆਵਾਂਗੇ ਮਾਫ਼ੀ ਨਹੀਂ ਮੰਗਾਂਗੇ ਗੁਰ ਸ਼ਬਦ ਕਮਾਈਐ ਰਾਮ ਸੱਚ ਸ਼ਬਦ ਕਮਾਈਐ ਨਿਜ ਕਰ ਜਾਈਐ ਜੇ ਤੂੰ ਅਗੰਮਪੁਰੇ ਜਾਣਾ ਹੈ ਤੈਨੂੰ ਵੀ ਇਹ ਸ਼ਬਦ ਕਮਾਉਣਾ ਪੈਣਾ ਹੈ ਜੇ ਆਖੇ ਵੀ ਮੈਂ ਸ਼ਬਦ ਨਾ ਕਮਾਵਾਂ ਤੇ ਮੈਂ ਚਲੇ ਜਾਵਾਂ ਸਾਹਿਬ ਜੀ ਕਹਿੰਦੇ ਨਹੀਂ ਹੋ ਸਕਦਾ ਸਿੱਖ ਤੇ ਆਮ ਦਾ ਇਸ ਦਰਬਾਰ ਚ ਆਉਣ ਦਾ ਫਰਕ ਹੈ ਆਮ ਵਿਅਕਤੀ ਆਵੇ ਉਹ ਆ ਕੇ ਅਰਦਾਸ ਕਰਕੇ ਧਨ ਮੰਗੇ ਦੌਲਤ ਮੰਗੇ ਪੁੱਤ ਮੰਗੇ ਘਰ ਮੰਗੇ ਦੁਨੀਆਂ ਦੇ ਰਾਜ ਭਾਗ ਮੰਗ ਸਕਦਾ ਹੈ ਪਰ ਸਿੱਖ ਨਹੀਂ ਮੰਗ ਸਕਦਾ ਸਿੱਖ ਆ ਕੇ ਕੇਵਲ ਸ਼ੁਕਰਾਨਾ ਕਰ ਦਾਤਿਆ ਤੂੰ ਜੋ ਦਿੱਤਾ ਤੇਰਾ ਸ਼ੁਕਰਾਨਾ ਕਰਨਾ ਹਾਂ ਵੱਧ ਤੋਂ ਵੱਧ ਦੋ ਚੀਜ਼ਾਂ ਮੰਗ ਸਕਦਾ ਹੈ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੇ ਫਰਮਾਇਆ ਉਸ ਸ਼ਬਦ ਦੇ ਵਿੱਚ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਜਾਂ ਇਹ ਕਿਹਾ ਕਿ ਪਾਤਸ਼ਾਹ ਮੈਨੂੰ ਆਪਣਾ ਦੀਦਾਰ ਬਖਸ਼ ਮੇਰਾ ਜੀਵਨ ਤਾਂ ਹੈ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਸਾਹਿਬ ਜੀ ਕਹਿੰਦੇ ਇਸ ਵਾਸਤੇ ਉਹ ਰਸਤਾ ਤੈਨੂੰ ਗੁਰੂ ਨੇ ਦੱਸਤਾ ਹੁਣ ਗੁਰੂ ਨੇ ਦੱਸਿਆ ਹੈ ਤੇ ਉਸ ਰਸਤੇ ਨੂੰ ਤੈਨੂੰ ਕਮਾਉਣਾ ਪੈਣਾ ਹੈ ਜੇ ਉਸ ਰਸਤੇ ਨੂੰ ਕਮਾਏਗਾ ਨਿਜ ਘਰ ਜਾਈਐ ਪਾਈਐ ਗੁਣੀ ਨਿਧਾਨਾ ਹੁਣ ਤੂੰ ਕਮਾ ਲਿਆ ਤੂੰ ਨਹੀਂ ਮੰਗਿਆ ਤੈਨੂੰ ਸਭ ਨੇ ਇਹੋ ਜਿਹਾ ਖਜ਼ਾਨਾ ਦੇ ਦਿੱਤਾ ਹੈ ਵੀ ਭਾਈ ਤੂੰ ਕਮਾਇਆ ਹੈ ਤੂੰ ਮੰਗਿਆ ਹੈ ਮੰਗਿਆ ਨਹੀਂ ਹੈਗਾ ਤੇ ਮੈਂ ਤੈਨੂੰ ਹੁਣ ਉਹ ਖਜ਼ਾਨਾ ਦੇਣ ਲੱਗਾ ਜਿਹੜੇ ਖਜ਼ਾਨੇ ਚ ਜੋ ਮਰਜ਼ੀ ਵਰਤੀ ਜਾਈ ਉਹ ਕਦੀ ਮੁੱਕੇਗਾ ਨਹੀਂ ਸਿੱਖਾ ਤੂੰ ਜੋ ਮਰਜ਼ੀ ਵਚਨ ਕਰਦੀ ਲੇਕਿਨ ਤੂੰ ਪਹਿਲਾਂ ਸਿੱਖੀ ਜਿਹੜੀ ਹੈ ਉਹ ਕਮਾ ਲਵੀ ਤੂੰ ਜੇ ਵਚਨ ਕਰ ਦੇਗਾ ਨਾ ਵੀ ਇਹਨੂੰ ਚੁੱਕੀ ਅੱਗੇ ਲਾ ਕੇ ਜਾਣਾ ਹੈ ਤੇ ਤੇਰਾ ਵਚਨ ਪੂਰਾ ਹੋਏਗਾ ਕਦੀ ਇਹ ਨਹੀਂ ਹੋ ਸਕਦਾ ਕਿ ਤੇਰੀ ਜੁੱਤੀ ਤੂੰ ਬਣਾਏ ਸੰਸਾਰ ਤੁਰ ਜਾਵੇ ਤਿੱਤ ਸਾਖਾ ਮੂਲ ਪੱਤ ਨਹੀਂ ਡਾਲੀ ਉੱਥੇ ਰਜੋ ਗੁਣ ਉੱਥੇ ਤਮੋ ਗੁਣ ਉੱਥੇ ਸਤੋ ਗੁਣ ਇਹ ਤਿੰਨ ਨਹੀਂ ਹੈਗੇ ਖਤਮ ਉੱਥੇ ਹੁਣ ਤੂੰ ਆਤਮਿਕ ਅਵਸਥਾ ਦੇ ਵਿੱਚ ਪੁੱਜਿਆ ਸਿਰ ਸਭਨਾ ਪਰਧਾਨਾ ਫਿਰ ਜਿੰਨੇ ਜਤੀ ਸਤੀ ਹੋਏ ਆ ਭਾਵ ਸਮਝੋਗੇ ਕਿ ਉਹਨਾਂ ਨੇ ਜਤੀ ਸਤੀ ਅਖਵਾਇਆ ਹੈ ਪਰ ਉਹ ਜਤੀ ਨਹੀਂ ਸਨ ਸਵੇਰੇ ਜ਼ਿਕਰ ਕੀਤਾ ਸੀਗਾ ਕਿ ਅਸੀਂ ਭੁਲੇਖੇ ਦੇ ਵਿੱਚ ਜਦੋਂ ਦਸਮ ਦੀ ਬਾਣੀ ਨਹੀਂ ਪੜੀ ਤੇ ਅਸੀਂ ਕਹੀ ਗਏ ਲਕਸ਼ਮਣ ਵੀ ਜਤੀਏ ਦੱਤਾਤਰੇ ਵੀ ਜਤੀਏ ਭੀਸ਼ਮ ਪਿਤਾਮਾ ਵੀ ਜਤੀਏ ਤੇ ਜਦੋਂ ਦਸਮ ਦੀ ਬਾਣੀ ਪੜੀ ਤੇ ਸਤਿਗੁਰ ਨੇ ਕਰਤੂਤਾਂ ਲਿਖ ਦਿੱਤੀਆਂ ਕਹਿੰਦੇ ਉਹ ਜਿਹੜਾ ਜਤੀ ਸੀ ਤੇਰੇ ਕੁੱਲ ਕੋਈ ਪੈਗੰਬਰ ਵੀ ਤੇਰੇ ਕੁੱਲ ਜਿਹੜਾ ਹੈ ਉਹ ਨਹੀਂ ਪੁੱਛੇਗਾ ਜਪ ਤਪ ਕਰ ਕਰ ਸੰਜਮ ਥਾਕੀ। ਉਹ ਜਪ ਜਿਹੜੇ ਠੰਡੇ ਪਾਣੀ ਚ ਬੈਠੇ, ਉਹ ਤਪ ਜਿਹੜੇ ਅੱਗ ਦੀਆਂ ਧੂਣੀਆਂ ਤਾਈਆਂ, ਉਹ ਸੰਜਮ ਜਿਹੜਾ ਕਿ ਗ੍ਰਿਸ਼ਟ ਧਰਮ ਨੂੰ ਕਹਿਤਾ ਇਹ ਨਰਕ ਦੀ ਖੱਡ ਏ। ਆ ਥੋੜਾ ਸਮਾਂ ਪਿੱਛੇ ਹੀ ਦਯਾ ਰੰਦ ਨੇ ਵੀ ਇੱਕ ਲੜਕੀ ਨੂੰ ਕਹਿਤਾ ਸੀ, ਜਦੋਂ ਉਹਨੇ ਆਨੰਦ ਕਾਰਜ ਗੱਲ ਦੀ ਗੱਲ ਕੀਤੀ, ਕਹਿੰਦਾ ਨਰਕ ਦੀ ਖੱਡ ਚ ਪੈਣਾ ਹੈ, ਤੇ ਸਤਿਗੁਰ ਸਾਹਿਬ ਨੇ ਆਖਿਆ ਇਹ ਗ੍ਰਿਸ਼ਟ ਧਰਮ ਹੈ। ਕਹਿੰਦੇ ਕਰ ਕਰ ਥੱਕ ਗਏ ਹੱਠ, ਹੱਠ ਨਗਰਹਿ ਨੀ ਪਾਈਐ। ਉਹਨਾਂ ਨੇ ਹੱਠ ਕੀਤੇ ਪਰ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਈ। ਜੇ ਪ੍ਰਾਪਤੀ ਕਰਨਾ ਚਾਹੁੰਦਾ ਹੈ, ਨਾਨਕ ਸਹਿਜ ਮਿਲੇ ਜਗ ਜੀਵਨ, ਨਾਲੇ ਸਹਿਜ ਅਵਸਥਾ, ਨਾਲੇ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ, ਉਹ ਤੈਨੂੰ ਆਪ ਆ ਕੇ ਮਿਲੇਗਾ। ਜਿਹਨੂੰ ਮਿਲਿਆ, ਕਿਸੇ ਨੇ ਪੁੱਛਿਆ ਕਿਵੇਂ ਪਾਇਆ ਹੈ, ਉਦੋਂ ਕਹੇਗਾ ਮੈਂ ਨਹੀਂ ਪਾਇਆ, ਸਤਿਗੁਰ ਬੂਝ ਬੁਝਾਈਐ, ਮੈਨੂੰ ਸਤਿਗੁਰ ਨੇ ਇਹ ਰਸਤਾ ਦੱਸਿਆ ਹੈ, ਤੇ ਫਿਰ ਮੇਰਾ ਉਸ ਵਾਹਿਗੁਰੂ ਨਾਲ ਮਿਲਾਪ ਹੋਇਆ ਹੈ। ਇਸ ਵਾਸਤੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇ ਟਿਕੀਏ ਕਰਤਨਾ ਲਾਗੀ ਵਾਰ। ਮੈਂ ਹਨੇਰੇ ਵਿੱਚ ਸੀ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਤੇ ਜਿਹੜਾ ਗੁਰੂ ਕੋਲੇ ਆ ਗਿਆ ਉਹਨੂੰ ਪ੍ਰਕਾਸ਼ ਹੋ ਗਿਆ, ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਵਾਲੇ ਭਾਈ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਹੋਣੀ ਹੈ, 21 ਤਰੀਕ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ।

ਆਓ ਜੀ ਪਿਆਰਿਓ 5-7 ਮਿੰਟ ਦਾ ਇੱਕ ਸ਼ਬਦ ਹੋਰ ਗਾਇਨ ਕਰੀਏ। ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੈ ਉਹ ਚਿੱਤ ਨਾ ਧਰ। ਭਗਤ ਕਬੀਰ ਜੀ ਦਾ ਇਹ ਸ਼ਬਦ ਹੈ। ਆਓ ਪਿਆਰ ਸਤਿ ਸਾਰੀ ਸੰਗਤ ਮਿਲ ਕਰਕੇ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ,

ਵਿੱਚ ਵਾਧੇ ਕਰਨੇ, ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਜਸਵੀਰ ਕੌਰ ਵੱਲੋਂ, ਸੱਚੇ ਪਾਤਸ਼ਾਹ ਜੀ, ਸਵਰਗਵਾਸੀ ਗੁਰਚਰਨ ਸਿੰਘ ਨੂੰ, ਸੱਚੇ ਪਾਤਸ਼ਾਹ ਜੀ ਆਤਮ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਦਰਕਰ ਦੇ ਪ੍ਰੀਤਵਾਨ ਭਾਈ ਅੰਗਰੇਜ਼ ਸਿੰਘ, ਬੀਬੀ ਛਿੰਦਰਪਾਲ ਕੌਰ ਸਮੂਹ ਪਰਿਵਾਰ ਨੂੰ ਆਪ ਜੀ ਨੇ ਨਵੇਂ ਗ੍ਰਹਿ ਬਖਸ਼ ਕੀਤੇ ਹਨ। ਸੱਚੇ ਪਾਤਸ਼ਾਹ ਜੀ ਆਪ ਜੀਆਂ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ। ਕਿਰਪਾ ਕਰਨੀ ਜੀ, ਲੈ ਹੋਏ ਘਰ ਸੁਖਣ ਨੇ ਕਰਨੇ, ਪਰਿਵਾਰ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੇ ਪਾਕਸਾਲ ਸੋਜ ਪਵਿੱਤਰਾ ਹਮਲਾ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

guru, ah guru, ah guru, ah guru, ah guru, ah guru, ah guru.

Vaheguru, Vaheguru, Vaheguru, Vaheguru.

Guru, Guru, Guru, Guru, Guru, Guru, Guru, Guru, Guru.

वाहेगुरु वाहेगुरु वाहेगुरु वाहेगुरु वाहेगुरु वाहेगुरु।

ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਓਮ ਬਲਿਹਾਰੀ ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚਿਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ

ਜਾਬਰ ਦੇਖਾਂ ਸਾਹਮਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਸੁਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ

ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਿਓ ਜੋ ਪੈਸੇ ਕਾਲੂ ਖੀਰੇ ਦੂਰੋਂ ਹੀ ਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟਕੀ

ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ ਝੂਠੇ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਨਾ ਛੁਟਕੀ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦਿ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰਦੇਵ ਵਾਏ ਨਮਹਿ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ

ਖੇਰ ਕਿੰਨੇ ਰਾਮ ਨਾਮ ਕਿਆ ਖੇਰ ਕਿਨਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਠਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਬਿੰਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਹੋ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਮਿੰਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝਾ ਪ੍ਰਭ ਕੈ ਸਿਮਰਨ ਸਭ ਕਿਛ ਸੁੱਜਾ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨ ਬੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇਮੋਹ ਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਰਉਪਕਾਰੀ ਪ੍ਰਭ ਗੋ ਸਿਮਰੇ ਤਨ ਸਦਬਲਿਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨੇ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕਹੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹਿ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸੁਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗੇ ਜਾਤ ਅਕੇਲਾ ਤੈ ਹਰ ਨਾਮ ਸੰਘ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ

ਕੋਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਪੋਤ ਪੋਤ ਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ, ਸਪਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਰਦਵਸਾਏ, ਸੰਤ ਪ੍ਰਤਾਪ ਦੁਰਤ ਸਵਨਸਾਏ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ, ਬਹੁ ਸ਼ਾਸਤਰ ਬਹੁ ਸੇਮ੍ਰਤੀ, ਪੇਖੇ ਸਰਬ ਟਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ ਬੰਦਾਨ, ਹਮੈ ਬਹੁ ਰਤਨਾ ਸਰੀਰ ਘਟਾਏ, ਹਮੈ ਕਰ ਰਾਤੀ ਵਰਤ ਨੇਮ ਕਰੇ, ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ, ਨਾਉਖੰਡ ਪ੍ਰਥਮੀ ਫਿਰਾ ਚਰ ਜੀਵਾ, ਮਾਂ ਉਦਾਸ ਤਪੀ ਸਰਥੀ ਵਾ, ਅਗਰ ਮਾਏ ਹੋ ਅਮਤ ਪ੍ਰਾਨ, ਕਨਕ ਸਭ ਹੈ ਭਰਭੂਮ ਦਾਨ, ਨਿਵਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਘਟਾਵੈ, ਤਾਪੀ ਹਮੈ ਮੈਲ ਨਾ ਜਾਵੈ, ਅਰਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮ

ਕਰੇ ਮੰਤੇ ਕਬੂ ਨਾ ਵਿਖਿਆ ਟਰੈ ਜਲ ਧੋਵੇ ਬੋਧਿਆ ਨੀਤ ਸੁਧ ਗਾਵੇ ਕਾਚੀ ਭੀਤ ਮਨ ਹਰਖੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਮੁਦਰੇ ਪਤਤ ਬਹ ਮੂਚ ਬਹੁਤ ਸਿਆਨ ਜਮਕਾ ਭਾਓ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਭਾਵ ਦਰਗੈ ਨਹੀਂ ਸਿੱਜੈ ਛੂਟ ਸੁਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਮਿੰਦ ਤਿਲਹੀ ਮਾਨੇ ਹਰਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੇ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੇ ਬਿਮਾਨ ਆਪਸ ਕਹੋ ਜੋ ਜਾਣੇ ਨੀਚਾ ਸਉ ਗਨੀਆ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਖਰੀਦਣਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਬਨੇ ਤੇ ਬੁਰਾ ਮਿਟਾਨਾ ਪੇਖਾ ਸਗਲ ਸਿਰਠ ਸਾਜਨਾ ਸੂਖ ਦੁਖ ਜਨ

ਸਾਨ ਕਰਨ ਕਰਾਮ ਨਿਹਾਲ ਸੁਆਮੀ ਸਕਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੇ ਜਾਨੂੰ ਆਪੇ ਆਪਣ ਸੰਘਾ ਪ੍ਰਭਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨ ਕਬਰ ਨਾ ਜਾਣ ਸਕੋਏ ਸਰਬ ਧਰਮੈ ਸ੍ਰੇਸ਼ਟ ਧਰਮਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁੰਦਰ ਸੁਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਬ੍ਰਹਮ ਸਦਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਓ ਉਪਰ ਸਾਖ ਸਹਿਨ ਮੁਖ ਪਿਆਓ ਬੈਠ ਗਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਓ ਤੋ ਨਾਨਕ ਸਿੱਜੈ ਜੇ ਪ੍ਰਸਾਦ ਧਾਰ ਪਰ ਸੁਖ ਵਸੈ ਸੁਤ ਪ੍ਰਾਤ ਮੀਤ ਬੰਤਾ ਸੰਘਸੈ ਜੇ ਪ੍ਰਸਾਦ ਵਿਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨਿਤ ਰਸਨਾ ਤਿਸੇ ਤਿਆਗ ਅਬਰ ਸੰਘ ਰਚਨਾ ਐਸੇ ਦੋਖ ਮੁੜ ਅੰਤ ਵਿਆਪੇ ਨਾਨਕ ਕਾਲ ਲਿਓ ਪ੍ਰਭ ਵਿਆਪੇ ਆਦੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਾ ਮਿਨਦ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸ ਸਦਾ ਹਜੂਰੇ ਤਾਗੂ ਅੰਧਾ ਜਾਣਾ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਬਾਨ ਤਿਸੇ ਬਿਸਾਰੇ ਮੁਗਧ ਅਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਰ ਨਾਨਕ ਕਾਢ ਲਿਓ ਪ੍ਰਭ ਦਯਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬ ਸਨਾਹੇ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਤਨ ਸਵਾਹਾ ਗਲ ਪਾਥਰ ਕੈਸੇ ਤਰਿਆ ਥਾਹ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ

ਔਰ ਪ੍ਰਭ ਛੂਟ ਕੇ ਲਾਗੇ ਆਨ ਸਵਾਏ, ਨਾਨਕ ਕਹੂੰ ਨਾ ਸੀ ਜਾਈ, ਬਿਨ ਨਾਮੈ ਪਤ ਜਾਏ। ਅਸ਼ਟਪਦੀ ਦਸ ਵਸੂਲੇ ਪਾਛੇ ਪਾਵੇ, ਇੱਕ ਪੁਸਤਕਾਰ ਮਿਖੋਟ ਗਵਾਵੇ, ਏਕ ਬੀਨਾ ਦੇ ਦਸ ਪੀ ਹਰ ਲੈ ਤੋ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਗੋ ਕੀਜੈ ਸਦਨ ਨਮਸਕਾਰਾ। ਜਾ ਕੇ ਮਨ ਲਾਗਾ ਬਰਾ ਮੀਠਾ, ਸਰਬ ਸੁਖ ਤਾਹੂ ਮਨ ਉਠਾ, ਜਿਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗੰਤ ਸ਼ਾਪਨੀ ਦੇ ਰਾਸ, ਖਾਤ ਪੀਤ ਵਰਤੇ ਅਣਦ ਉਲਾਸ, ਆਪਣੀ ਅਮਾਨ ਕਛ ਬਾਹਰ ਸ਼ਾ ਲਿਆ, ਗਿਆਨੀ ਮਨਰੋਸ ਕਰੇ, ਆਪਣੀ ਪ੍ਰਤੀਦਾ ਵੀ ਖੋਵੈ, ਬਹੁ ਰੁਸਗਾ ਵਿਸ਼ਵਾਸ ਨਾ ਹੋਵੈ, ਜਿਸਕੀ ਬਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੈ, ਉਸਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਂਤ ਮਾਇਆ ਕੇ ਹੇਤ, ਸਰਬ ਰੋਪਤ ਜਾਨ ਅਨੇਤ, ਬਿਰਕੀ ਛਾਇਆ ਸੁਰੰਗ ਲਾਭਿਓ, ਬਿਨ ਸਿਓ ਮਨ ਪਛਤਾਵੈ, ਜੋ ਦਿਸੇ ਸੋ ਚਲਣ ਹਾਲ, ਲਪਟ ਰਿਓ ਤੇ ਅੰਧ ਅੰਧਾਰ, ਮਟਾਉ ਸਿਓ ਜੋ ਲਾਵੇ ਨੇ, ਦਾਗੂ ਹੱਥ ਨਾ ਆਵੇ ਕਿਹੇ, ਮਨ ਹਰ ਕੇ ਰਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕਾ ਬਲੈ ਲਾਈ, ਮਿਥਿਆ ਧਨ ਧਨ ਗੁੜਮ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜੋ ਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਗਰਾਲ, ਮਿਥਿਆ ਰਥ ਹਸਤੀ ਆਸੋ ਬਸਤਰਾ, ਮਿਥਿਆ ਰੰਗ ਸੰਗ ਮਾਇਆ ਬੇਖਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪ ਸੁਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਵਰਨਿੰਦਾ ਸੁਨਹਿ, ਮਿਥਿਆ ਸਪਰ ਦਰਬ ਕੋ ਹਿਰੇ, ਮਿਥਿਆ ਨੇਤਰ ਪੇਖਤ ਪਰਤ ਤ੍ਰੈ ਰੁਪਾਦ, ਮਿਥਿਆ ਰਸਨਾ ਭੋਜਨ ਸੁਆਦ, ਮਿਥਿਆ ਚਰਨ ਪਰ ਵਿਕਾਰ ਗੋ ਧਾਵੇ, ਮਿਥਿਆ ਮਨ ਪਰ ਲੋਭ ਲੁਭਾਵ, ਮਿਥਿਆ ਤਨੇ ਪਰ ਵਿਕਾਰਾ, ਮਿਥਿਆ ਬਾਹ ਸਰੇਤ ਬੇਕਾਰਾ, ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ, ਨਾਨਕ ਹਰ ਹਰ ਨਾਮ ਲਏ, ਬਿਰਧੀ ਸਾਗਤ ਕੀ ਆਰਜਾ, ਸਾਜ ਬਿਨਾ ਕੇ ਹੋਵੇ ਸੁੱਚਾ, ਬਿਰਧਾ ਨਾਮ ਬਿਨਾ ਦਨ ਅੰਧ, ਮੁਖਾਵਤਾ ਕੇ ਦੁਰਗੰਧ, ਬਿਨ ਸਿਮਰਨ ਦਿਨ ਰੈਨ, ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜੋ ਕਿਰਪਨ ਗੇ ਨਿਰਾਰ ਦਾਮ, ਧਨ ਧਨ ਤੇਜਨ ਜੇਕਰ ਬਸਿਓ ਹਰ ਨਾਮ, ਨਾਨਕ ਤਾ ਕੇ ਬਲ ਬਲ ਜਾਓ, ਰਹਿ ਤਵਰ ਕਸ਼ਵਰ ਕਮਾਵਤ, ਮਨ ਨਹੀ ਪ੍ਰੀਤ ਮੁਖੋ ਗੰਢ ਲਾਵਤ, ਜਾਨਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ, ਅਬ੍ਰਭ ਦੇਸੇ ਆਪ ਨਾ ਕਰੇ ਆਵਤ, ਜਾਵਤ ਜਨਮੈ ਮਰੈ, ਜਿਸਕੇ ਅੰਦਰ ਵਸੈ ਨਿਰੰਕਾਰ, ਤਿਸਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚਰਨ ਪ੍ਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੇ, ਆਪਣਾ ਕੀਆ ਆਪੇ ਮੰਨੈ, ਆਪੇ ਆਪ ਆਪ ਗਰਤਨ ਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਗਤ ਜਾਨੇ ਆਤਮ ਕੀ ਰਹਿਤ, ਜਿਸ ਭਾਵਿਤ ਸਿਲਾਈ ਲੜਦਾਏ, ਥਾਂ ਥਰੰਤਰ ਰਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।

ਮਨਾੜ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੁਮ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਭਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੁਭਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨਨਾਥ ਜੇ ਪ੍ਰਸਾਦ ਵੇਖੇ ਵਿਸਵਾਲ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹੱਸ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜਤਾ ਕਹੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾ ਸਿਉ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਾਇਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕ ਕਿਨਕਾ ਕਛੂ ਨਾ ਹਾਥ ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਹੇ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾ ਸੰਗ ਮਲ ਸਗਰੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁਜੇ ਪ੍ਰਭ ਨੇਰਾ ਸਾ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਬਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਬਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾਹੇ ਸਮਾਨੀ ਸਾਧਕ ਸੰਗ ਅਗੋਚਰ ਮਿਲਾਏ ਸਾਧਕ ਸੰਗ ਸਦਾ ਪ੍ਰਫੁਲਾਏ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤਮੂਤ ਆਵੈ ਸਾਧ ਸੰਗ ਅਸਤਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਾ ਮੀਤ ਸਾਧੂ

ਸਜੇ ਸਭਿਆ ਵਾਪੇ ਜਾਨੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧਕ ਸੰਗਨਾ ਕਬਹੂੰ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੁ ਚਰਣ ਹੈ, ਸਾਧੂ ਕੈ ਸੰਗ ਆ ਜਾ ਰਸਾ ਹੈ। ਸਾਧਕ ਸੰਗ ਵਸੇ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਤੰਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਾਸੁਰ ਦੇਵਾ, ਸਾਧੂ ਕੈ ਸੰਗ ਪਾਪ ਬਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਸ਼ਗਾਲ, ਦਰਸ਼ਨ ਭੇਟ ਤੋਂ ਹੋਤ ਨਿਹਾਲ, ਸਾਧਕ ਸੰਗ ਗਲੂਕ ਤਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਛਰ ਤਰਮੇਲਾ, ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧਰ ਦਵਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਦੇ ਬਿਸਰਾਇ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲੱਗੇ ਬਰਾ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਇਆ ਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੈਠੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਲ, ਜੇਤਾ ਸੁਣੇ ਤੇਤਾ ਬਖਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਛ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਬਿਨਾ ਭੇਦ ਨਾ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਬਰ ਨਾ ਵੇਖੇ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ।

ਹੈ ਗੁਨਾਹ ਨਾਨਕ ਜੋ ਭਾਵਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਾਨੋ ਏ ਪ੍ਰਕਾਸ਼ ਜੈਸੇ ਧਰੁ ਭਰੇ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਵ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਤਮਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦੁਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਦੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਪ੍ਰਯਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਾ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰਮਕਾਰੂ ਮਾਹ। ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨ ਲੈ ਧਾਪਤ ਬੰਦਾ। ਬ੍ਰਹਮ ਗਿਆਨੀ ਕਵੇ ਸੋ ਭਲਾ, ਬ੍ਰਹਮ ਗਿਆਨੀ ਸਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ,

ਪਰਮਗਤ ਭਾਵ ਹੈ। ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ, ਮੰਦੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾ ਸੰਗ, ਪਾਪਾ ਮਨ ਖੋਵੈ ਤਿਸ ਭਗਵਤੀ ਕੀਮਤ ਉਤਮ ਹੋਵੇ, ਭਗਵੰਤ ਕੀ ਟਹਿਲ ਕਰਾ ਨਿਤਨੀਤ, ਮੰਦਨ ਅਰਪੈ ਵਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੇ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਭਾਵ ਹੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੁਧਾ ਹੈ, ਰਾਮ ਨਾਮ ਸਾਰਸ ਪੀਵਸ ਪੰਡਿਤ ਕੇ ਉਪਦੇਹ ਜਗ ਜੀਵੈ, ਹਰ ਕੀ ਕਥਾ ਹਿਰਦੇ ਵਸਾਵੈ। ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪੁਰਾਣ ਸਿਮਰਤ ਬੁੱਝੈ ਮੂਲ, ਸੁਖਮ ਮੈਂ ਜਾਣੇ ਅਸੂਲ, ਚੌਹਰ ਨਾ ਕੋ ਦੇ ਉਪਦੇਸ, ਨਾਨਕ ਪੰਡਿਤ ਕੋ ਸਦਾ ਆਦੇਸ, ਬੀਜ ਮੰਤਰ ਸਰਬ ਕੋ ਗਿਆਨ, ਚੌਹਰ ਨਾ ਮੈਂ ਜਪੇ ਕਉ ਨਾਮ, ਜੋ ਜੋ ਜਪੈ ਤਿਸ ਕੀ ਕਹਿ ਤੋਏ, ਸਾਧ ਸੰਗ ਪਾਵੇ ਜਨ ਕੋਏ, ਕਰ ਕਿਰਪਾ ਅੰਤਰ ਉਰਧਾਰੇ ਪਾਸ ਪ੍ਰੇਤ, ਮੁਕਤ ਪਾਤਰ ਕਉ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੋ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਸਿਲਖਿਆ ਧੋਰ ਕਰਮ, ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾ ਦਸੰਦਨ ਭਾਏ ਤਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੇ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਨੂੰ ਸਭ ਸੋਝੀ ਪਰੈ, ਸਗਲ ਸੰਗ ਆਤਮ ਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆ ਗਿਆ ਆਤਮ ਹੈ ਤਾਵੈ, ਜੀਵਨ ਮੁਕਤ ਸਭ ਕਹਾਵੈ, ਤੈਸਾ ਅਰਗ ਤੈਸਾ ਸੋਗ, ਸਦਾ ਆਨੰਦ ਹੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਸੁਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪ੍ਰਕਈਏ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਉ, ਆਪੇ ਕਰਨ ਕਰਾ ਮਨ ਜੋ, ਫਿਰ ਭਾਵੇ ਸੋਈ ਫਨ ਹੋਗ, ਅਸੁਰਿਆ ਪੇ ਅੰਤ ਰੰਗ ਲਖੇ ਨਾ ਜਾਏ, ਪਾਰ ਬ੍ਰਹਮ ਕੇ ਰੰਗ ਜੈਸੀ ਮਤੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਵਿਨਾਸ, ਸਦਾ ਸਦਾ ਸਦਾ ਦਯਾਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਰੋ ਉਸਤਤ ਕਰੇ ਅਨੇਕ ਜਨ, ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹਿਵਿਧ ਅਨਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੁਟ ਵੇਦ ਗਏ ਸੁਰੋਤੇ, ਕਈ ਕੁਟ ਤਪੀਸਰ ਹੋਤੇ, ਕਈ ਕੁਟ ਆਤਮ ਧਿਆਨ ਧਾਰੇ, ਕਈ ਕੁਟ ਗਪਕਾ ਵਿਚਾਰੇ, ਕਈ ਕੁਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕਾਂਤ ਨਾ ਪਾਵੇ, ਕਈ ਕੁਟ ਭਾਏ ਅਭਿਮਾਨੀ, ਕਈ ਕੁਟ ਅੰਧ ਗਿਆਨੀ, ਕਈ ਕੁਟ ਕਿਰਪਨ ਕਠੋਰ, ਕਈ ਕੁਟ ਅਭਿਗਾਤਮ ਨੇ ਕੋਰ, ਕਈ ਕੁਟ ਪਰ ਦਰਬ ਕੋ ਹਿਰੇ, ਕਈ ਕੁਟ ਪਰ ਦੁੱਖ ਨਾ ਕਰੇ, ਕਈ ਕੁਟ ਮਾਇਆ ਸਰਬ ਮਾਹੇ, ਕਈ ਕੁਟ ਪ੍ਰਦੇਸ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਯੋਗੀ, ਕਈ ਕੁੜ ਰਾਜੇ ਰਸ ਭੋਗੀ, ਕਈ ਕੁੜ ਪੰਖੀ ਸਰਬ ਪਾਏ, ਕਈ ਕੁੜ ਪਾਤਰ ਬਿਰਖਿਰ ਜਾਏ, ਕਈ ਕੁੜ ਪਵਨ ਪਾਣੀ ਬੈ ਸੰਦਰ, ਕਈ ਕੁੜ ਦੇਸ ਭੂਮੰਡਲ, ਕਈ ਕੁੜ ਸਸੀਅਰ ਸੂਰ ਨਖਿਅਤਰ, ਕਈ ਕੁੜ ਦੇਵ ਦਾਨਵ ਇੰਦਰ ਸੇਰ ਛਤਰ, ਸਗਲ ਸਮੱਗਰੀ ਆਪਣੇ ਸੂ ਧਾਰੇ, ਨਾਨਕ ਜੇ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ, ਕਈ ਕੁੜ ਰਾਜ ਤਮ ਸਤ, ਕਈ ਕੁੜ ਵੇਦ ਪੁਰਾਣ ਸਿਮਰਥਰ ਸ਼ਾਸਤ, ਕਈ ਕੁੜ ਕੀ ਰਤਨ ਸਮੁੰਦ, ਕਈ ਕੁੜ ਨਾਨਾ ਪ੍ਰਕਾਰ ਜੰਤ, ਕਈ ਕੁੜ ਕੀਏ ਚਿਰ ਜੀਵੇ, ਕਈ ਕੁੜ ਗਿਰੀ ਮੇਰ ਸਵਰਨ ਥੀਵੇ, ਕਈ ਕੁੜ ਜਖੇ ਕਨਰ ਪਿਸਾਜ, ਕਈ ਕੁੜ ਭੂਤ ਪ੍ਰੇ ਸੂਗਰ ਮਿਰਗਾਚ, ਸਭ ਤੇ ਡੇਰਾ ਸਭ ਹੂੰ ਤੇ ਦੂਰ, ਨਾਨਕਾ ਅਲਭ ਤਰਿਆ ਭਰਪੂਰ, ਕਈ ਕੁੜ ਪਾਤਾਲ ਕੇ ਵਾਸੀ, ਕਈ ਕੁੜ ਨਰਕ ਸੁਰਗ ਨਿਵਾਸੀ, ਕਈ ਕੁੜ ਜਨਮੇ ਜੀਵੇ ਮਰੇ, ਕਈ ਕੁੜ ਬੋ ਜੂਨੀ ਫਿਰੇ, ਕਈ ਕੁੜ ਬੈਠਤ ਹੀ ਖਾਏ, ਕਈ ਕੁੜ ਕਾਲੇ ਤੱਕ ਪਾਹੇ, ਕਈ ਕੁੜ ਕੀਏ ਤਰਬੰਧ, ਕਈ ਕੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ, ਕਈ ਕੁੜ ਭੈ ਬੈ ਰਾਗੀ, ਰਾਮ ਨਾਮ ਸੰਗ ਤਿਲ ਬਲਾਗੀ, ਕਈ ਕੁੜ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੁੜ ਦਰਸ਼ਨ ਪ੍ਰਭ ਪਿਆਸ, ਤਿਨਕੋ ਮਿਲਿਓ ਪ੍ਰਭ ਬਿਨਾਸ, ਕਈ ਕੁੜ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾਰ, ਜਿਨਕੋ ਆਪ ਸੁਪ੍ਰਸੰਨ, ਨਾਨਕ ਦੇ ਜਨ ਸਦਾ ਧਨ ਧਨ, ਕਈ ਕੁੜ ਖਾਣੀ ਅਰਖੰਡ, ਕਈ ਕੁੜ ਆਕਾਸ਼ ਬ੍ਰਹਿਮੰਡ, ਕਈ ਕੁੜ ਹੋਇਆ ਅਵਤਾਰ, ਕਈ ਜੁਗਤ ਕਿੰਨੋ ਵਿਸਥਾਰ, ਕਈ ਵਾਰ ਬਸਰਿਓ ਪਾਸਾਰ, ਸਦਾ ਸਦਾ ਏਕ ਏਕੰਕਾਰ, ਕਈ ਕੁੜ ਕਿੰਨੇ ਬਭਾਂਤ ਪ੍ਰਭ ਤੇ ਬ੍ਰਹਮਾ ਹੈ ਸਮਾਤ, ਤੱਕ ਅੰਤ ਨਾ ਜਾਣੇ ਕੋ ਆਪ ਆਪ, ਨਾਨਕ ਪ੍ਰਭ ਸੋਏ, ਕਈ ਕੁੜ ਪਾਰ ਬ੍ਰਹਮ ਕੇ ਦਾਸ, ਤਿਨੋ ਹਵਤ ਆਤਮ ਪ੍ਰਗਾਸ, ਕਈ ਕੁੜ ਤਤ ਕੇ ਬੇਤੇ ਸਦਾ ਨਿਹਾਰੇ ਕੋ ਨਿਤਰੇ, ਕਈ ਕੁੜ ਨਾਮ ਰਸ ਪੀਵੇ ਅਮਰ ਭਏ ਸਦ ਸਦ ਹੀ ਜੀਵੇ, ਕਈ ਕੁੜ ਨਾਮ ਗੁਣ ਗਾਵੇ ਆਤਮ ਰਾ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾ ਸਾ ਸੰਭਾਰੇ, ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਗੋਏ, ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀ ਹਰ ਸੋਏ, ਅਸ਼ਟਪਦੀ ਕਰਨ ਕਰਾਮਨ ਕਰਨਾ ਜੋਗ, ਜੋ ਤਿਸ ਭਾਵੇ ਸੋਈ ਹੋ,
ਖਿਰਮੈ ਥਾਪ ਉਥਾਪਨ ਹਾਰਾ ਅੰਤਰੇ ਕਿਸ਼ਪਾਰਾ ਵਾਰਾ ਹੁਕਮੇ ਧਾਰਾ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵਿਤ ਪਾਥਰ ਤਰਾਵੈ ਪ੍ਰਭਾਵਿ ਨੂੰ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਪੱਖ ਹੈ ਪ੍ਰਭਾਵਿਤ ਪਥ ਉਧਾਰੇ ਆਪ ਕਰੇ ਆਪਨ ਵਿਚਾਰੇ ਦਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਬਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਿਸਤਾਵੇ ਨਿਮਕ ਮਾਹੇ ਚਾਰ ਗੁਣ ਫਿਰੇ ਆਵੇ ਕਰ ਕਿਰਪਾ ਸਪਨੀ ਭਗਤ ਦੇ ਨਾਨਕ ਤੇ ਜੰਨਾ ਮਿਲੈ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾਗਾ ਦ੍ਰਿਸ਼ ਕਸ਼ੂ ਨਾ ਆਵੇ ਤਿਸ ਤਤਕਾਲ ਦੈ ਤਿਸ ਪ੍ਰਗਟਾਵੇ ਜਾਗੋ ਬਨੀ ਕਰੇ ਬਖਸੀਸ ਤਾਕਾ ਲੇਖਾ ਨ ਗਨੇ ਜਗਦੀਸ਼ ਜੀਓ ਬਿਨ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾ ਸਪਨੀ ਬਨਤਾ ਬਨਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਾਲ ਨਾ ਇਸ ਹਾਥ ਕਰਨ ਕਰਾਮਨ ਸਰਬ ਕੋ ਨਾਥ ਆਗਿਆਕਾਰੀ ਬਬਰਾ ਜੀਓ ਜੋ ਤਿਸ ਭਾਵੇ ਸੋਈ ਫੰਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਖ ਹਰ ਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਮਨਹਾਰ ਕਬੂ ਨ੍ਰਿਤ ਕਰੈ ਬਾ ਭਾਂਤ ਕਬੂ ਸਵੈ ਰਹੇ ਦਿਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕੀ ਉਤਰਬਾਲ ਕਬੂ ਹੋਏ ਬਹੇ ਬੜ ਰਾਜਾ ਕਬੂ ਭਿਖਾਰੀ ਨੀਚ ਗਾ ਸਾਜਾ ਕਬੂ ਅਬ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪਰ ਪ੍ਰਾਖੇ ਤੇ ਵੀ ਰਹਿ ਗੁਰਪ੍ਰਸਾਦ ਨਾਨਕ ਸਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿਸਾਤਕ ਮੁਖ ਗਿਆਨ ਕਬੂ ਕੀਟ ਹਸਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੈ ਤੇ ਮੈਂ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਬਰ ਨ ਕੋਏ ਕਬਹੂ ਸਾ ਸੰਗਤ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਬੰਧਨ ਨਾਮ ਰਤੇ ਇੱਕ ਰੰਗ ਸਦਾ ਵਸੇ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤਿਗੁਰਬਾਨ ਸਲੋਕ ਸੁਖੀ ਬਸਾ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵੇ ਸਮਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਦ ਕਹਾਵੇ ਜਨਮ ਮਰੈ ਬਹੁ ਜੋਨ ਪਰਮਾਵੇ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਸਿਕਾ ਹਿਰਦਾਏ ਗਰੀਬੀ ਵਸਾਵੇ ਨਾਨਕ ਈਹਾਂ ਮੁਕਤ ਆ ਗਏ ਸੁਖ ਪਾਵੇ ਤਨਵੰਤਾਏ ਕਰ ਕਿਰਪਾਵੇ ਤ੍ਰਿੰਨ ਸਮਾਨ ਕਾ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਵੰਤ ਕਿਸੇ ਨਾ ਮਦੇ ਆਪ ਅਹੰਕਾਰੀ ਧਰਮ ਰਾਜ ਕਰੇ ਖਵਾਰੀ ਗੁਰਪ੍ਰਸਾਦ ਜਾਗਾ ਮਿਟੇ ਅਭਿਮਾਨ ਸੋਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰਾਇ ਹੋਣ ਧਾਰੇ ਸਰਮ ਪਾਵੈ ਸਗਰੇ ਬਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਦਾਖੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੁਟੈ ਸਹਿਜ ਖਟੇ ਲੱਕ ਉੜਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ ਕਰਾ ਨੈ ਤ੍ਰਿਪਤਾਵੈ ਖਪ ਖਪ ਮਰਾਏ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਟਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਵ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰ ਲੇ ਹਾਸ ਕੇ ਆਦਿ ਕਹਾਂ ਵਿਚਾਰ ਜੈਸੀ ਦੁਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿ ਯਕੀਨੋ ਸੁਪਨੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੁਝੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਾਰੇ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਦੀ ਰਿਹਾ ਸਮਾਏ ਆਪ ਉਪਦੇਸਾ ਸਮਝਿਆ ਵਾਪੇ ਰਚਿਆ ਸਭ ਕੈ ਸਾਧ
ਆਪ ਕਿਨੂੰ ਆਪਨ ਵਿਸਥਾਰ ਸਭ ਕਛ ਉਸਗਾਓ ਕਰਨੇ ਹਾਰ ਉਸਤੇ ਭਿੰਨ ਕਹਾਉ ਅਗਿਸ਼ੋਏ ਥਾਨ ਤਰੰਤਰ ਏਕੈ ਸੋਏ ਆਪਣੇ ਜਲ ਤਾਪ ਕਰਨੇ ਹਾਰ ਕਵਤਾ ਕਰੇ ਰੰਗ ਆਪਾਰ ਮਨ ਮੈਂ ਆਪਨ ਆਪਣੇ ਮਾਹੇ ਨਾਨ ਕੀਮਤ ਕਹਿਣ ਨਾ ਜਾਏ ਸਤ ਸਤ ਸਤਿਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸਸਭ ਕੀਨਾ ਕੋਟ ਮਦੇ ਕਿਨੇ ਬਰਲਿਆ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪ੍ਰੀਤ ਨਾਮ ਜਪ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਗਏ ਦੁਖਨ ਆਰ ਜਾ ਘਟੈ ਸੰਤ ਗਏ ਦੁਖਨ ਜਮਤੇ ਨੇ ਛੁਟੈ ਸੰਤ ਗਏ ਦੁਖਨ ਸੁਖ ਸਭ ਜਾਏ ਸੰਤ ਗਏ ਦੁਖਨ ਨਰਕ ਮੈਂ ਪਾਏ ਸੰਤ ਗਏ ਦੁਖਨ ਮਤ ਹੋਏ ਮਲੀਨ ਸੰਤ ਗਏ ਦੁਖਨ ਸੋਭਾ ਤੇ ਹੀਨ ਸੰਤ ਗਏ ਹੱਥੇ ਕੋ ਰੱਖੇ ਨਾ ਖੋਏ ਸੰਤ ਗਏ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਗਏ ਦੁਖਨ ਦੇ ਮੁਖ ਭਵੈ ਸੰਤਨ ਗਏ ਦੁਖਨ ਕਾਗ ਜੋ ਲਵੈ ਸੰਤਨ ਗਏ ਦੁਖਨ ਸਰਬ ਜੋਨ ਪਾਏ ਸੰਤ ਗਏ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਗਏ ਦੁਖਨ ਦਰਸ਼ਨਾ ਮੈਂ ਜਲੈ ਸੰਤ ਗਏ ਦੁਖਨ ਸਭ ਕੋ ਛਲੈ ਸੰਤ ਗਏ ਦੁਖਨ ਤੇਜ ਸਭ ਜਾਏ ਸੰਤ ਗਏ ਦੁਖਨ ਨੀਚ ਨੀਚ ਆਏ ਸੰਤੋ ਕੀ ਗਾ ਥਾਂ ਕੋ ਨਾਹੇ ਨਾਨਕ ਸੰਭਾਵਿਤ ਹੋਏ ਬਿਗਤ ਪਾਹੇ ਸੰਤ ਗਾ ਨਿੰਦਕ ਮਾਤ ਤਾਈ ਸੰਤ ਗਾ ਨਿੰਦਕ ਖੰਡੇ ਕੰਨਾ ਪਾਈ ਸੰਤ ਗਾ ਨਿੰਦਕ ਮਾਂ ਹਥਿਆਰ ਨਾ ਸੰਤ ਗਾ ਨਿੰਦਕ ਪਰਮੇਸ਼ਰ ਮਾਰਾ ਸੰਤ ਗਾ ਨਿੰਦਕ ਰਾਜ ਤੇ ਹੀਨ ਸੰਤ ਗਾ ਨਿੰਦਕ ਦੁਖੀਆਰ ਦੀਨ ਸੰਤ ਗਾ ਨਿੰਦਕ ਸਰਬ ਰੋਗ ਸੰਤ ਗਾ ਨਿੰਦਕ ਸਦਾ ਵਿਜੋਗ ਸੰਤ ਗਾ ਨਿੰਦਾ ਦੋਖ ਮੈਂ ਦੋਖ ਨਾਨਕ ਸੰਭਾਵਿਤ ਉਸਕਾ ਵੀ ਹੋਏ ਮੋਖ ਸੰਤ ਗਾ ਦੁਖੀ ਸਦਾ ਅਪਵਿੱਤ ਸੰਤ ਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਗਏ ਦੁਖੀ ਕੋ ਡਾਨ ਲਾਗੇ ਸੰਤ ਗਏ ਦੁਖੀ ਕੋ ਸਭ ਤਿਆਗੈ ਸੰਤ ਗਾ ਦੁਖੀ ਬਾਂ ਅਹੰਕਾਰੀ ਸੰਤ ਗਾ ਦੁਖੀ ਸਦਾ ਬੇਕਾਰੀ ਸੰਤ ਗਾ ਦੁਖੀ ਜਨਮ ਮੈਂ ਮਰੇ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਗਏ ਦੁਖੀ ਕੋ ਨਾਹੀਂ ਠਾਵੂ ਨਾਨਕ ਸੰਤ ਭਾਵੇ ਤਲਾਏ ਮਿਲਾਏ ਸੰਤ ਗਾ ਦੁਖੀਆ ਬੀਜ ਤੇ ਟੁੱਟਾਏ ਸੰਤ ਗਾ ਦੁਖੀ ਕਿਤੇ ਕਾਜ ਨਾ ਪਹੁੰਚਾਏ ਸੰਤ ਗਏ ਦੁਖੀ ਉਦਿਆਨ ਭਰਮਾਈਏ ਸੰਤ ਗਾ ਦੁਖੀ ਉਜੜ ਪਾਈਏ ਸੰਤ ਗਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਥਾ ਕੇ ਲੋਥਾ ਸੰਤ ਗਏ ਦੁਖੀ ਕੀ ਜੜ ਕਿਛ ਨਾਹੇ ਆਪਨ ਵੀ ਜਾ ਪਏ ਖਾਹੇ ਸੰਤ ਗਏ ਦੁਖੀ ਕੋ ਵਰਨ ਰੱਖਣ ਹਾਰ ਨਾਨਕ ਸੰਤ ਭਾਵੇ ਤਲਾਏ ਉਭਾਰ ਸੰਤ ਗਾ ਦੁਖੀ ਇਉਂ ਬਿਲ ਲਾਏ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਪ ਕੀ ਇੰਦਰ ਨਹੀਂ ਧਰਾਪੈ ਸੰਤ ਗਾ ਦੁਖੀ ਛੁਟੇ ਅਕੇਲਾ ਜੋ ਬੁਆੜ ਤੇਲ ਖੇਤ ਮਾਹੇ ਦੁਵੇਲਾ ਸੰਤ ਗਾ ਦੁਖੀ ਧਰਮ ਰਹਿ ਸੰਤ ਗਾ ਦੁਖੀ ਧਰਮ ਤੇ ਰਹਿ ਸੰਤ ਗਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰੀ ਪਿਆ ਨਾਨਕ ਜੋ ਤਸ ਭਾਵੇ ਸੋਈ ਥਿਆ ਸੰਤ ਗਾ ਦੁਖੀ ਬਿਗੜੂ ਪਏ ਜਾਏ ਸੰਤ ਗਾ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਗਾ ਦੁਖੀ ਸਦਾ ਸਹਿਕਾਈਏ ਸੰਤ ਗਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਗਾ ਦੁਖੀ ਕੀ ਪੁੱਜੇ ਨਾ ਆਸਾ ਸੰਤ ਗਾ ਦੁੱਖ ਉੱਠ ਚੱਲੇ ਸੰਤ ਗਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕਾ ਦੁੱਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਣੇ ਸੱਚਾ ਸੋ ਸਭ ਕਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾ ਸਭ ਕੁਛ ਵਰਤਾ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇ ਲਾਭ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਸਰਾਉ ਕਿਰਪਾ ਕਰੇ ਤੇ ਸਭ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰ ਜਨ ਹੋ ਸਿਮਰੋ ਹਰ ਹਰ ਰਾਏ ਏਕਾ ਸਰ ਮਨ ਰਖਾਓ ਨਾਨਕ ਦੂਖ ਭਰਮ ਭਾਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਹੈ ਬ੍ਰਿਤੀ ਸਭ ਜਾਨ ਦੇ ਮਨ ਕੋ ਇੱਕ ਹੈ ਭਗਵਾਨ ਜਿਸ ਕਹਿ ਦੀਆ ਰਹਿ ਅਗਾਏ ਬਹੁਰ ਨ ਦਰਸ਼ਨਾ ਲਾ ਗਏ ਆਏ ਮਾਰੇ ਰਾਖੇ ਕੁਆ ਮਾਨੁ ਕਹਿ ਕਿਛ ਨਾਈ ਹਾਥ ਤਿਸਕਾ ਹੁਕਮ ਸੁਗੋਏ ਤਿਸਕਾ ਨਾਵਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਲਾਗੇ ਗੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਵੇਲਾ ਕਰ ਲੈ ਜੀਓ ਨੈਨੋ ਪੇਗ ਠਾਕੁਰ ਕਾ ਰੰਗ ਸਾਧ ਸੰਗ ਵਿੰਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀ ਹਰਬਿੰਦ ਕਰ ਹਰ ਕਰਮ ਸਰਵ ਹਰ ਕਥਾ ਹਰ ਦਰਗੇ ਨਾਨਕ ਊਹ ਜਲ ਮਥਾ ਬਟਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੇ ਸੰਸਾਰ ਮੰਥਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੇ ਤੁਤਕੀਓ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਦਰਸ਼ਨਾ ਬੁੱਝੈ
ਸਾਧ ਸੰਗ ਹਰ ਹਰ ਜਸ ਗੈਤ ਸਰਬ ਰੋਗ ਤੇ ਹਰ ਜਨ ਰਹਿ ਤਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਸੀ ਜਨ ਕੀ ਆਸਾ ਤਿਸ ਕੀ ਘਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸਵੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰਾਏ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸਿੱਜਿਆ ਗੁਰਪ੍ਰਸਾਦ ਤਤ ਸਭ ਪੁੱਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਣ ਚਲ ਤਿਆ ਭੀ ਕਰੇ ਆਪਣ ਜਾਮ ਦ੍ਰਿਸ਼ ਅਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੰਗ ਜੁਗਤ ਰਜ ਥਾਪ ਉਥਾਪ ਅਭਿਨਾਸ਼ੀ ਨਾ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਧਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰ ਆਪੇ ਮੇਲ ਲੈ ਕਿਰਪਾਰ ਗੁਰ ਕਾ ਸ਼ਬਦ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਸੁਨੂੰ ਗ੍ਰੇਪਾ ਕਰੇ ਬਟਪਾ ਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵਾ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਦੇ ਉਪਜੇ ਸਮਾਏ ਸਮਾਏ ਓਏ ਸੁਖ ਨਿਧਾਨ ਉਨਹੂੰ ਬਨਿਆਏ ਆਪਸ ਗੁਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਸਾ ਜਾਨਣ ਹਾਰ ਜਾ ਕੇ ਸਿਮਰਨ ਉਦਰੀਆ ਨਾਨਕ ਤਿਸ ਬਲਿਹਾਰ ਅਸ਼ਟਪਦੀ

ਆਪਨ ਕੀਆ ਕਛੂ ਨਾ ਹੋਏ, ਜੇਸੋ ਪ੍ਰਾਣੀ ਰੋਚਾ ਕੋਹੇ, ਤਸਵੇ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏ ਕਰ ਨਾਮ, ਰੁਬਨ ਤੋਏ ਨਾਹੀ ਮੋਹੈ ਪ੍ਰਭ ਕੀ ਜੋਤ, ਸਗਲ ਘਟ ਸੁਭੈ, ਧਰਮੰਤਾ ਏਕਾਗੋ ਗਰਭੈ, ਜਾ ਸਭ ਕਿਛ ਤਿਸਕਾ ਦੀਆ ਦਰਬਾਇ, ਅਤ ਸੂਰਾ ਜੇ ਕਹੂ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋਹੇ ਬਹੇ ਦਾ ਤਾਰ, ਤੇ ਦੇਨ ਹਾਰ ਜਾਣੇ ਗਾ ਵਾਰ, ਜਿਸ ਗੁਰ ਪ੍ਰਸਾਦ

ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜਵੰਦਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾ ਜੋ ਮਹਾਂ ਉਦਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਚੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾ ਇਬਰ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਮਨਹਾਰ ਵਿਰ ਤਿਆਗ ਤੂੰ ਤਸਹਿ ਚਿਤਾਰ ਜੋ ਕਿਛ ਕਰੈ ਸੋਈ ਸੁਖਮਾਨ ਭੁੱਲਾ ਕਾਏ ਫਿਰੇ ਅਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਿਹੋ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ

ਧੰਨ ਕਹਿ ਸਭ ਕੋਏ ਮਕੂਜਲ ਹਰਦਰ ਕੇ ਸੋਏ ਵਾਪਾਰ ਬਿਰਲਾ ਵਾਪਾਰੇ ਨਾਨਕ ਤਾ ਕੇ ਸਦ ਬਲਹਾਰੇ ਚਰਨ ਸਾਧ ਗਏ ਧੋਏ ਧੋਏ ਪਿਓਰ ਸਾਧੁ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚੱਖ ਹੈ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀਵ ਵਾਲਣ ਹਾਰ ਭੁੱਖੇ ਕੋ ਦੇਵ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲੈਣਾ ਪਾਏ ਸਭ ਕੀ ਤਸਕਾਉ ਕਰਨੇ ਜੋ ਤਸਬੰਧੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਸਿਖੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਜਨ ਆਵੇ ਹਰ ਪ੍ਰਭਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦਾ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮਜਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਗੁਣ ਦੇ ਬ੍ਰਭਿੰਨ ਤਿਸ ਹੈ ਬੁਝਾਏ ਨਾਨਕਾ ਜਿਸ ਵੈ ਸੁਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰਾ ਨਾਹੀਂ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨ ਆਪੇ ਦਾਨ ਗਹਿਰ ਗਭੀਰ ਗੀਰ ਸੁਜਾਨ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਹੈ ਮਨ ਇਹ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਤ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਏ ਘਰ ਤਾਂ ਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਸਪੁਰ ਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣਾ ਪੂਤ ਸਗਲ ਪਰੋਈ ਆਪਣਾ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਜਨਦਾਸ ਨਾਮ ਧਿਆਵੇਂ ਸੇ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਹ ਕਰ ਇੱਕ ਰੰਗ ਨਾਨਾ ਬਿਦਗਿਨੋ ਵਿਸਥਾਰ ਪ੍ਰਭ ਅਭਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨਮਾਹੇ ਪੂਰੇ ਅਪੂਰਨ ਸਭ ਉਠਾਏ ਨਾਨਾ ਬਿਦਗਰ ਬੰਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਘੱਟ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀ ਵੈ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸੱਤ ਜਾਕਾ ਸੱਤ ਅਸਥਾਨ ਪੁਰਖ ਸਦ ਕੇਵਲ ਪ੍ਰਧਾਨ ਕਰਤੂਤ ਸੱਤ ਸੱਤ ਜਾਕੀ ਬਾਣੀ ਸਭ ਸਤਪੁਰਖ ਸਭ ਮਾਹੇ ਸਮਾਣੀ ਸੱਤ ਕਰਮ ਜਾਕੀ ਰਚਨਾ ਸੱਤ ਮੂਲ ਸੱਤ ਸੱਤ ਉਤਪਤ ਸੱਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤੇ ਸੇ ਸਭ ਭਲੀ ਸਤਨਾਮ ਪ੍ਰਭ ਗਾ ਸੁਖਦਾਈ ਵਿਸ਼ਵਾਸ ਸਤਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰਸੋਂ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਤੂੰ ਕੱਟ ਨਹਾਰ ਜਾ ਕੇ ਸੰਗ ਤਰਾ ਸੰਸਾਰ
ਜਨਕਾ ਸੇਵਕ ਸੋ ਬਟ ਭਾਗੀ ਜਨਕਾ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ

ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਜ ਸੁਨਤਾ ਭਜਨ ਹਰ ਗੋ ਸਾ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਸਿਮਨ ਪ੍ਰਗਟਾਇਆ ਬੈਥੇ ਨਿਰਭੋਏ ਬਸਾਨਾ ਸਤੇ ਬਜਤ ਸਮਾਹੇ ਸਮਾਨਾ ਮਸਤ ਮਾਹਿਲੇ ਬਸਤ ਗਡਾਈ ਦਾ ਗੋਬਿਨਾ ਕਹਿਣਾ ਜਾਈ ਬੁਝੇ ਬੁਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ

ਸਾ ਸਮਾਰਾ ਆਪਣੇ ਜਨ ਕਾ ਪ੍ਰਤਾ ਢਾਕੇ ਆਪਣੇ ਸੇਵਕ ਕੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਬਟਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕਿ ਗਦਬਿੰਦ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਉੱਚਦੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰਾ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਢਤੇ ਆਪ ਤਾਕੂ ਰਾਖਤ ਦੇ ਕਰਾ ਹਾਥ ਮਾਨੁਸ ਜਤਨ ਕਰਤਬ ਭਾਂਤ ਜਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਾਖੇ ਅਵਰਣਾ ਕੋਹੇ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤਨ ਤ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਸਿਕਿਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਪਤਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੁੱਲੋ ਜਾਚੇ ਬਾ ਦਿਨ ਰਾਤ ਪਰ

ਸਾਨੂੰ ਸਤਿਪੁਰਖ ਜੀ ਨੇ ਜਾਣੇ ਆ ਸਤਿਗੁਰੂ ਤਿਸਕਾ ਨਾਉ ਤਿਸਕਾ ਸੰਗ ਸਿਕੁਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਾ ਗਉ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰਨਾਮ ਉਚਰਾਏ ਸਤਿਗੁਰ ਸਿੱਖੇ ਬੰਧਨ ਘਟਾਏ ਗੁਰ ਕਾ ਸਿੱਖ ਬਿਗਾੜ ਤੇ ਹਟਾਏ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮਹਿ ਸਹਾਇ ਆਪਸ ਕੋ ਕਰ ਕਾ ਸ਼ਨਾ ਜਨਾਵੇ ਹਰਿ ਹਰਿ ਨਾਮ ਹਿਰਦੈ ਸਤਿਆਵੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਤੋਏ ਨੇ ਕਾਮੀ ਤਿਸਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜ਼ਰਦੇ ਹਰ ਨਾਵਨ ਕਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਬਚਨ ਕਰਨ ਅਗਨ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ ਵੇਖੇ ਹੋਏ ਸੰਤ ਗੁਣ ਬਿਆਨ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ ਜਿਹ ਬਾਏ ਕੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਵਿਧਾਈ ਨਾ ਤਾਂ ਕਿ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੇ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ

ਦੀਪਕ ਪ੍ਰਗਾਸੇ, ਨਾਨਕ ਭਰਮੋ ਤੁਗ ਤੈ ਤੇ ਨਾਸੇ, ਤਪਤ ਮਾਏ ਠਾਂਡ ਵਰਤਾਈ, ਅਣਤ ਵਿਆਹ ਤੁਖ ਰਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਵਦੇਸੇ, ਪਾਉ ਚੁੱਕਾ ਨਿਰਭੋਏ ਬਸੇ, ਸਗਲ ਵਿਆਦ ਮੰਤੇ ਖੈ ਨਸੇ, ਜਿਸਕਾ ਸਾਧਨ ਕਿਰਪਾ ਧਾਰੀ, ਸਾਸੰਗ ਜਪ ਨਾਮ ਮੁਰਾਰੀ, ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨਣਾ, ਨਿਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਪੀ, ਉਹੀ ਕਲਾ ਧਾਰ ਜਿਨ ਸਗਲੀ ਬੋਹੀ, ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਦ ਬੋਧ ਰਵਿਆ ਰੂਪ ਰੰਗ ਭਏ ਵਰਗਾ, ਸਾਧ ਗਏ ਸੰਗ ਰਚ ਰਚਨਾ, ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਸਲੋ ਸਾਥਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਧਨੁਸਾਰ। ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਪਾਪ ਸਮੀਤ ਬਿਸਾਰੋ, ਚਰਨ ਕਮਲ ਅਰਿਦ ਮੈਂ ਉਰਤਾਰੋ, ਕਰਨ ਕਾਰਨ ਸੋ ਪ੍ਰਭ ਸਮਰਾਥ, ਦ੍ਰਿੜ ਕਰ ਗਹਉ ਨਾਮ ਅਰਵਥ, ਇਹ ਧਨ ਸੰਚੋ ਭਗਵੰਤ, ਸੰਜਨਾ ਕਾ ਨਿਰਮਲ ਮੰਥ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਗੁੰਟ ਉੜਤਾਵੇ, ਸੋ ਤਨ ਹਰ ਸੇਵਾ ਤੇ ਪਾਵੇ, ਜਿਸ ਸੁਕੁਨਤ ਬਾਂਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ, ਸੋਭਾ ਬਾਜ ਹਰ ਕੀ ਸਰਣੀ, ਅਨਕ ਪਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਅਵਖਦ ਲਾਏ, ਸਰਬ ਨਿਧਾਨ ਮੇਰ ਨਾਮ ਨਿਧਾਨ ਜਬ ਨਾਨਕ ਦੁਰਗੇ ਪ੍ਰਵਾਨ, ਮਨ ਪ੍ਰਭੋ ਦੋ ਹਰ ਕਹਿ ਨਾਏ, ਦੈ ਦਸਤਾਵ ਤੇ ਆਵਾ ਠਾਏ, ਤਾ ਗੋ ਬਿਘਨ ਨਾ ਲਾਗੇ ਕੋਏ, ਜਾ ਕੇ ਹਿਰਦੈ ਬਸੇ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਭਵਨ ਸੇ ਪੂਰਨ ਆਸ ਭਗਤ ਪਾਇਆ, ਤਮ ਬਰਗਾਸ ਤਿਤ ਕਰ ਜਾਏ, ਬਸੇ ਬਨਾਸੀ ਕਹੋ ਨਾਨਕ, ਕਾਟੀ ਜਮਫਾਸੀ, ਤਦ ਵਿਚਾਰ ਕਹੇ ਜਨ ਸਾਚਾ, ਜਨਮ ਮਰੈ ਸੋ ਗਾਚੋ ਗਾਚਾ, ਆਵਾ ਗਮਨ ਮਿਟੇ ਪ੍ਰਭ ਸੇਵਾ, ਆਪ ਤਿਆਗ ਸ਼ਰਨ ਗੁਰਦੇਵ, ਇਉਂ ਰਤਨ ਜਨਮ ਗਾਵੇ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨੁਗ ਭਾਵਨਾ ਛੁੱਟ ਨਹਾਰੇ, ਸਿਮਰਤ ਸਾਸ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਮਨ ਜਤ ਨਾਨਕ ਫਲ ਪਾਏ, ਸੰਗਨਾ ਚਾਲ ਤੇਰੇ ਧਨਾ ਤੂੰ ਖਿਆਲ ਵਟਾਵੇ, ਮੂਰਖ ਮਨਾ ਸੁਧਮੀਤ ਕੁਟਮ ਅਰ ਬਨ ਤਾਂਤੇ, ਕਹਾਓ ਤੁਮ ਕਮਨ ਸਨਾਥਾ, ਰਾਜ ਰੰਗ ਮਾਇਆ ਵਿਸਤਾਰ ਤੇ, ਕਹਾਓ ਕਮਨ ਛੁਟਕਾਰ, ਅਸਸਤੀ ਰਥ ਸਵਾਰੀ, ਝੂਠਾ ਡਮ ਝੂਠ ਪਾ ਸਾਰੀ, ਜਿਨ ਦੀਏ ਤੁਸ ਬੁੱਝੇ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰਕੀ ਮਾਤੋਂ ਲੇ ਆਨੇ, ਭਗਤ ਬਿਨਾ ਬਹੁ ਡੁਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਗੇ ਗਿਲ ਵਿਖ ਜਾਹੇ, ਆਪ ਜਪੋ ਅਪਰਾ ਨਾਮ ਜਪਾਓ, ਸੁਨਤ ਕਹਿਤ ਰਹਿਤ ਗਤ ਪਾਵੋ, ਸਾਰ ਪੁੱਤ ਸਤਰ ਕੋ ਨਾਮ ਸਹਿ ਸੁਭਾਏ, ਨਾਨਕ ਗੁਣ ਗਾਉ ਗੁਣ ਗਾਉ, ਤਰੀ ਉਤਰ ਸਮੈਲ, ਬਿਨ ਜਾਏ ਹਉਮੈ ਬਿਕ ਫੈਲ, ਹੋਏ ਅਚਿੰਦ ਬਸੈ ਸੁਖ ਨਾਲ, ਸਾਸ ਖਰਾਸ ਰ ਨਾਮ ਸੰਭਾਲ, ਛਾੜ ਸਿਆਨਮ ਸਗਲੀ ਬਨਾ, ਸਾਧ ਸੰਗ ਪਾਵੇ ਸਚ ਧਨਾ, ਅਰ ਪੂੰਜੀ ਸੰਜ ਕਰੋ ਬੇਵਹਾਰੀ, ਹਾਂ ਸੁਖ ਦਰਗਹਿ ਜੈਕਾਰ, ਸਰਬਨੰਤਰ ਏਕੋ ਦੇਖੋ, ਨਾਨਕ ਜਾ ਕੇ ਮਸਤਕ ਲੇਖ, ਏਕੋ ਜਪੇ ਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਾ, ਪੂਰਨ ਪੂਰੇ ਪ੍ਰਭਿਆਪ, ਅਨਕ ਵਿਸਤਾਰ ਏਕ ਤੇ ਭਏ ਕਰਾਤ, ਪਰਾਸ਼ਤ ਗਏ ਮੰਤਰ ਅੰਤਰ ਏਕ ਪ੍ਰਭਰਾਤਾ, ਗੁਰਪ੍ਰਸਾਦ ਨਾਨਕ ਜਾਤਾ ਸਲੋਕ, ਫੇਰਤ ਫੇਰਤ ਪ੍ਰਭ ਆਇਆ, ਪਰਿਆ ਤਉ ਸਰਣਾਏ, ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ

ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦਿਸ਼ਟਮਾ ਸੁਖ ਹੋਏ ਰਸ ਪਾਵੇ ਬਿਰਲਾ ਗੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਵਜੇ ਚਾਓ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਬਰਗਾ ਸੰਦਨ ਲਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਾ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਬਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਾ ਕਿਨੂੰ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇਸ਼ਪੁੰਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਗਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਗੋ ਬਿਸਰੈ ਜੇ ਘਾਲ ਨਾ ਭਾਨੈ ਸੋ ਗੋ ਬਿਸਰੈ ਜੇ ਕੀਆ ਜਾਣੈ ਸੋ ਗੋ ਬਿਸਰੈ ਜਿਨ ਸਭ ਕਿਛ ਦੀਆ ਸੋ ਗੋ ਬਿਸਰੈ ਜੇ ਜੀਵਨ ਜੀਆ ਸੋ ਗੋ ਬਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਗੋ ਬਿਰਲਾ ਰਾਖੈ ਸੋ ਗੋ ਬਿਸਰੈ ਜੇ ਭਗਤੇ ਗਾਢੈ ਜਨਮ ਜਨਮ ਗਾ ਟੂਟਾ ਗੰਢੈ ਗੁਰਪੂਰੇ ਤੁਤ ਇਹਾ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਬਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਵ ਕਲਿਆਣ ਸੁਖ ਨਿੰਦ ਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਤੂੰ ਕਾਵਤ ਨਾਸ ਨਾਨਕ ਨਾਮ ਜਪੋ ਗੁੰਥਾ ਸੁਭਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ ਇਹੀ ਸਵਾਓ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸਾ ਸਾਧ ਚਰਨ ਧੋਏ ਭਗਤ ਜਨਾ ਗਿਆ ਮੰਤਰ ਰੰਗ ਬਿਰਲਾ ਗਉ ਪਾਵੈ ਸੰਗ ਏਕ ਬਸ ਤੀਜੈ ਕਰ ਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਮੈਂ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭਕਸ਼ੰਤ ਦੀਨ ਦਿਆਲ ਭਗਤ ਬਾਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਨੀਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖਰ ਕੇ ਗੁਣ ਗਾਏ ਅਨਗ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਵਹ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਗਰਨੀ ਸੋ ਬਾਦਨ ਮੰਦਿਰ ਤੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ

ਕੌਣ ਕਹੀਏ ਸ਼ੇਰਾ ਬਿਸਮਨ ਬਿਸਮਰਹਿ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਅਸ਼ਲ ਅਸ਼ੇਦ ਅਭੇ ਸਮਾਇਆ ਉਹਾਂ ਕਿਸੇ ਬਿਆਪਤ ਮਾਇਆ ਆਪਸ ਕੋ ਆਬੇ ਆਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾਂ ਇੱਕ ਹੈ ਏਕ ਏਕ ਭਗਵੰਤਾ ਤੇ ਕੌਣ ਅਚਿੰਤ ਕਿਸ ਲਾ ਗਿਆ ਚਿੰਤਾ ਜੇ ਆਪਣੇ ਆਪ ਆਪ ਦਿਆਰਾ ਤੇ ਕੌਣ ਕਥੇ ਕੌਣ ਸੁਣਨੇ ਹਾਰਾ ਬਹ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁਚਾ ਜਾ ਬ੍ਰਜੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿੰਨੋ ਵਿਸਥਾਰ ਪਾਪ ਬੰਦ ਭਈ ਕਹਾਵਤ ਕਹੂ ਨਰ ਕੋ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਾਂ ਮੈਂ ਮੋਹ ਭਰਮ ਬੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜਾਂ ਅਭਗਤ ਭਗਤ ਹੈ ਆਪ ਤੇ ਪਸਰੇ ਪਾਸਾਰ ਸੰਤ ਪ੍ਰਤਾਪ ਦੂ ਪਾ ਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਤਕ ਕਰੇ ਅਣਦ ਚੋਜ ਆਪੇ ਰਸ ਭੋਗਨ ਨਿਰਯੋਗ ਜਿਸ ਭਾਵਿਤ ਸ ਆਪਣਾ ਲਾਵੈ ਜਿਸ ਭਾਵਿਤ ਸ ਖੇਲ ਖਿਲਾਵੈ ਬੇਸੁਮਾਰ ਅਥਾ ਅਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਹੀ ਕਿਛੁ ਹੋਇਆ ਆਪਣ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਚੰਦਰ ਸਭਤਾ ਕੇ ਹਾਥ ਦੀਨ ਦਿਆਲ ਅਨਾਥ ਹੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਬਰ ਕਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ

ਸਿਧਾਂਤ ਜੋ ਜੋ ਰਚਿਓ ਸੁੱਤ ਸੇ ਧਿਆਤ ਜਿਸ ਭਾਵਤ ਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਾਗਾ ਹਰ ਇੱਕ ਨਾ ਤਸਕੀ ਆਸ ਨਾ ਵਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਬਦਬਾਈ ਇਸਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਭਏ ਨਿਰਵੈਰ ਅੰਦਨ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸਵਾਓ ਆਠ ਪਹਿਰ ਪ੍ਰਪੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੁਨਬ ਦੇ ਸਿਰ ਦੇ ਵਸਾਓ ਮਨ ਛੇ ਨਾਨਕ ਫਲ ਪਾਵੋ ਹਾਲਤ ਪਾਲ ਦੋ ਲਿਓ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰਗੀ ਪੂਰੀ ਦਿਖਿਆ

ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਾਹਰ ਨ ਆਵੇ ਜਾਹੇ, ਤਿਸਤੇ ਦੂਰ ਕਹਾਂ ਕੋ ਜਾਏ, ਉਭਰੇ ਰੱਖਣ ਹਾਰ ਧਿਆਏ, ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ, ਜਪਤ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ, ਤੇ ਜਿਨ ਕੋ ਕੋਈ ਨਾ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਗੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰੇਸ਼ਟ, ਚਰਨ ਕਮਲ ਜਾਗੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ

ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਏਕ ਸਘਾਟ ਮਾਹੇ ਅਨੁਕਰੰਗ ਨਾਨਾ ਦੁਸ਼ਟਾਹੇ ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਬਿਸਰਾਮ ਸੁਨ ਸਮਾਧ ਅਨਤ ਨਾਦ ਕਹਿਨਾ ਜਾਈਆ ਚਰਜ ਬਿਸਮਾਦ ਤਿੰਨ ਦੇਖਿਆ ਸਿ ਆਪ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੁਅੰਦਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਹਿਆ ਭਗਵੰਤ।

ਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਐ ਵਿਸਾਸ ਸੰਜਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੇ ਹਿਰਦਾ ਸਭ ਧਰਮ ਸੰਜਨਾ ਸੁਣੇ ਸੋ ਬਚਨ ਸਰ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਾਹਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੇ ਕਰਨ ਗ੍ਰਾਮ ਨਹਾਰ ਪਰ ਬਜਾਨੈ ਅੰਤਰ ਬਸੇ ਬਾਹਰ ਵੀ ਯੂਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਿਤਾਂ ਕਰੇ ਵਿਸਥਾਰ ਤਿਸ ਭਾਵਿਤਾਂ ਏਕ ਓਂਕਾਰ ਅਨੰਕ ਲਾ ਲਖੀ ਨਾ ਜਾਏ ਜਿਸ ਭਾਵਿਤ ਲਾਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰਾ ਪਿਆ ਬਾ ਭਰਪੂਰ ਅੰਤਰ ਗਾਤ ਸਾਬ ਜਨਾਏ ਨਾਨਕ ਤਿਜਨ ਆਪ ਬੁਝਾਏ ਸਰਭੂਤਾ ਪ੍ਰਤਾਰਾ ਸਰਬਰਾਇਣ ਆਪੇਖਣ ਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਣਾ ਆਮਨ ਜਾਨੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭਗੇ ਮਤ ਅਲਿਪਤੋ ਰਾਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾਏ ਕਹਾਉ ਕਿਨੈ ਕਿਛ ਕਰਾ ਆਪ ਭਲਾ ਕਰਤੂਤਾ ਤਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਜ ਤਾਂ ਕਿ ਗਦਬਿੰਦ ਕਹੀ ਨਾ ਜਾਏ ਦੂਸਰੇ ਦਾ ਸੋਜੀ ਪਾਏ ਤਿਸਕਾ ਸੀਆ ਕੀਆ ਸਭ ਪ੍ਰਮਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦੈ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਗਾ ਇਹ ਸੁਭਾਓ ਜਨ

ਸਾਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ।

ਸੁਣ ਸੁਣ ਅੰਧ ਕਰੇ ਪ੍ਰਭ ਕਾ ਜੈ, ਪ੍ਰਗਟੇ ਗੋਪਾਲ ਮਾਂਤ ਕਾ ਮਾਥੇ, ਨਾਨਕ ਉਦਰੇ ਤਨਕਾ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਲ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ, ਸੇਵਕ ਕੀ ਸੇਵ ਆਲ ਜੰਜਾਲ ਵਿਗਾੜ ਤੇ ਰਹਿਤੇ, ਰਾਮ ਨਾਮ ਸੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ, ਜਿਸ ਮਨ ਬਸੇ ਸੋਤ ਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉਜ ਪਾਏ ਸਥਾਨ, ਵਰਨ ਹੋਵੇ ਆਵਨ ਜਾਨ, ਅਰਤਨ ਖਾੜ ਚਲੈ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂ ਦਰਿਦ ਨਭ ਨਿਦ, ਬੁੱਧ ਗਿਆਨ ਸਰਬਤਾ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ਼, ਸਭ ਗਏ ਮੱਧ ਸਗਲ ਦੇ ਉਦਾਸ, ਸੁੰਦਰ ਚਤੁਰਥ ਕਾ ਬੇਤਾ, ਸਮੁੰਦਰ ਸੀ ਏਕ ਦ੍ਰਿਸ਼ਟੇਤਾ, ਇਹ ਬਲ ਤਿਸਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਕੀਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰਿ ਨਾਮ, ਗੋਬਿੰਦ

ਆਗਾ ਦੁਖ ਨਿਵਾਰੈ ਦੁਲਾਭ ਤੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ ਏਕ ਨਾਮ ਮਨਮਾਏ ਸਮਾਨੀ ਦੁਖ ਰੂਪਿਨ ਸੇਵਾ ਭਰਮ ਸਾਤ ਨਾਮ ਨਿਰਮਲ ਤਾਕੇ ਕਰਮ।

ਦਿਆਈ ਹੁਕਮੀ ਹੋਵਨ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ।

ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵੇ ਭਾਣੇ ਕੇ ਨਾਇ ਕਰੀ ਜੇ ਤੀ ਸਿਰਠਿ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾਇਕ ਉਦਾਤਾ ਸੋ ਮੈਂ ਵਿਸਰ ਨਾ ਜਾਈ।

ਸੋਈ ਕਿਵ ਕਰ ਆਖਾਂ ਕਿਵ ਸਾਲਾ ਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ।

ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ।

नमो सर्पोखं

ਪ੍ਰਖੇਵਤੂਤ ਗਰਭ ਗੰਜਨ ਸਰਬ ਭੰਜਨ ਆਦਰੂਪ ਅਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ।

ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ।

ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣ ਕਿ ਸਰਬੱਤਰ ਭਾਉਣ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ ਕਿ ਸਰਬੱਤਰ ਰਾਜ ਹੈ ਕਿ ਸਰਬੱਤਰ ਸਾਜ ਹੈ ਕਿ ਸਰਬੱਤਰ ਦੀਨ ਕਿ ਸਰਬੱਤਰ ਲੀਨ ਕਿ ਸਰਬੱਤਰ ਜਾਹੋ ਕਿ ਸਰਬੱਤਰ ਭਾਹੋ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ ਕਿ ਸਰਬੱਤਰ ਕਾਲ ਹੈ ਕਿ ਸਰਬੱਤਰ ਪਾਲ ਹੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜ ਹੈ ਕਿ ਸਰਬੱਤਰ ਰਾਜ ਹੈ ਕਿ ਸਰਬੱਤਰ ਸੁਖ ਹੈ ਕਿ ਸਰਬੱਤਰ ਭੁੱਖ ਹੈ ਕਿ ਸਰਬੱਤਰ ਤਰਾਣ ਹੈ ਕਿ ਸਰਬੱਤਰ ਪੁਰਾਣ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ

ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰ ਆਰਦਨ ਸੁਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗੇ ਨੂੰ ਪਿਉ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੁਦ ਪਾਉਣ ਕੇ ਗਾਉਣ ਕਹੋ ਜਾਤ ਨਿਵਾਰੇ।

ਲੰਘੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਮਵਾਸਨ ਮਾਦਿਕ ਜਾਣ ਕੇ ਮਾਨ ਮਿਲਈਆ ਗਾੜੇ ਗਿੜਾਣ ਕੇ ਤੋਲਣ ਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਕਨੇਕ ਸੁਏਕ ਦਿਵਈਆ।

ਕਉ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕਉ ਭੇਦ ਨ ਪਾਇਓ ਕਉ ਬਤਾਨ ਕਉ ਪੂਜਿਤ ਹੈ ਪਸ ਕਉ ਮਿਰਤਾਨ ਕਉ ਪੂਜਨ ਧਾਇਓ

ਅੜਲ ਸੁਣੇ ਗੁੰਗ ਜੋ ਜਾਹਿ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾਮ ਤਿਨ ਨਰ ਕੇ ਰਹੇ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਦ ਸਤਰਹ ਸਹਿਸ ਪਨੀ ਜੈ ਅਰਧ ਸਹਿਸ ਪੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰ ਤੀਰਸ ਤਦਰਵ ਗ੍ਰੰਥ ਸੁਧਾਰਾ ਸੁਵਈਆ

ਰਾਇਆ ਧਾਰੋ ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜੇਤੂ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹੋ ਰਹਿ ਗੁਰ ਨਾਲੇ।

ਚਿਤ ਜੁੜਾਓ। ਸਿਵ ਸਖਤ ਆਪ ਉਪਾਏ ਕੈ ਕਰਤਾ, ਆਪੇ ਹੁਕਮ ਰਤਾਏ ਹੁਕਮ ਰਤਾਏ, ਆਪ ਵੇਖੇ ਗੁਰਮੁਖ ਕਿਸੇ ਬਿਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 1 ਅਕਤੂਬਰ 9 ਨੂੰ ਗੁਰੂ ਘਰ ਵਿਖੇ ਮਨਾਏ ਜਾਣੇ ਹਨ, 9 ਤਰੀਕ ਤੋਂ ਲੈ ਕੇ 14 ਤਰੀਕ ਤੱਕ ਆਪਣੇ ਕੋਲ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚ ਰਹੇ ਹਨ। ਉਹ ਵੀ ਆਪ ਸੰਗਤਾਂ ਨਾਲ ਕਥਾ ਦੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਇਆ ਕਰਨਗੇ। ਸਭ ਸੰਗਤਾਂ ਨੇ ਲਾਹਾ ਲੈਣਾ ਜੀ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸਮਾਪਤੀ ਹੋਣੀ ਹੈ। ਨਾਲ ਹੀ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ 21 ਨਵੰਬਰ ਨੂੰ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਵੀ ਆਪਣੇ ਨਾਮ ਲਿਖਵਾਓ। ਆਓ ਕਥਾ ਵਾਹਿਗੁਰੂ ਜੀ, ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ, ਆਪ ਜੀ ਨੇ ਗੁਰਦੁਆਰਾ ਸਾਹਿਬ ਫਰੀ ਮੋਹਣ ਤੋਂ ਅੰਮ੍ਰਿਤਪੁਰ ਦਰਬਾਰ ਵਿੱਚ ਸ੍ਰੀ ਆਸਾ ਕਿਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ। ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਦਾ ਕੀਰਤਨ ਜਥਾ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪੁੱਤਰ ਅੰਮ੍ਰਿਤ ਵੇਲੇ ਮੁੱਖ ਭਾਗ ਦੀ ਕਥਾ ਆਪ ਸਰਨ ਕਰੋ। ਭਾਈ ਲਖਵਿੰਦਰ ਸਿੰਘ ਜੀ ਖਾਲਸਾ ਜੀ, ਉਹਨਾਂ ਪਾਸੋਂ ਪਿਆਸ ਸਰਨ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪੁਰਾਣੇ ਨੇ ਗੁਰੂ ਵਾਲੇ ਬੰਨ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਅਤੇ ਆਉਣ ਵਾਲੀ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਸ਼ਾਮ ਦੇ ਦੀਵਾਨਾਂ 'ਚ ਹਾਜ਼ਰ ਭਰਨਗੇ ਅਤੇ ਐਤਵਾਰ ਦੇ ਦੁਪਹਿਰ ਦੀਵਾਨ 'ਚ ਹਾਜ਼ਰ ਭਰਨਗੇ। ਆਪ ਜੀ ਨੇ ਸਰਦਵਾਨਾ ਸਾਹਿਬ ਕੇ ਲਾਹੇ ਪ੍ਰਾਪਤ ਕਰਨੇ ਜੀ। ਹੁਣ ਕਥਾ ਰਾਹੀਂ ਜੁੜਨਾ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਤਾਇਨਾਤ ਕੀਤੀ। ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਇਲਾਹੀ ਫਰਮਾਨ 535 ਅੰਗ ਦੇ ਉੱਤੇ ਦੇਵ ਗਧਾਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਜੋਤ ਸਰੂਪ ਸੱਚੇ ਪਿਤਾ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਾਹਿਬ ਜੀ ਕਹਿੰਦੇ, ਹੇ ਮਨ ਰੇ ਮਨ, ਸੰਸਾਰ ਦੇ ਵਿੱਚ ਸੰਸਾਰੀ ਮਤ ਦੇ ਮਨਮੁੱਖ ਬੰਦੇ ਨੇ, ਮਨਮੁੱਖ ਬੰਦਾ ਜਿਹੜਾ ਹੈ ਉਹ ਸਾਕਤ ਹੈ। ਇਸ ਵਾਸਤੇ ਆਪਣੇ ਮਨ ਨੂੰ ਸੰਸਾਰ ਵੱਲੋਂ ਉਲਟਾ ਕੇ ਨਿਰੰਕਾਰ ਵੱਲੋਂ ਦਾ ਸੰਸਾਰ ਦੇ ਵਿੱਚ ਸਾਖ ਪੁਰਸ਼ ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੇ ਸਾਕਤ ਨਰ ਜਮ ਘੁੱਟੀਐ। ਜਿਹੜੇ ਨਾਮ ਬਿਨਾ ਦੂਜੇ ਪਾਸੇ ਨੂੰ ਹੋ ਗਏ, ਜਿਨ੍ਹਾਂ ਨੂੰ ਨਾਮ ਚੰਗਾ ਨਹੀਂ ਲੱਗਦਾ, ਉਸ ਸਾਕਤ ਬੰਦਿਆਂ ਨਾਲੋਂ ਤੋੜਲਾ ਸਾਕਤ ਦੀ ਸੰਗਤ ਕੀਤੀ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰ ਹਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਂ ਕੁਛ ਲਾਗੇਗਾ। ਕਹਿੰਦੇ ਜੇ ਕੋਈ ਕਾਲੇ ਬਰਤਨ ਤਵੇ ਨੂੰ ਸਿਰ ਦਿੱਤਾ ਪੁੱਠਾ ਪਾਸਾ ਤੇ ਆਖਿਆ ਇਹਨੂੰ ਚੱਕੋ, ਹੁਣ ਚੱਕੇਗਾ ਤੈਨੂੰ ਕਾਲਕ ਤੇ ਲੱਗੇਗਾ। ਸਹਿਜ ਕਹਿੰਦੇ ਇਸ ਵਾਸਤੇ ਸਾਕਤ ਬੰਦੇ ਨਾਲ ਤੋੜ ਲੈ ਤੇ ਉਸ ਵਾਹਿਗੁਰੂ ਦੇ ਰਸਤੇ ਨੂੰ ਤੁਰ ਪਾ। ਸਾਕਤ ਸਿਓ ਕਰ ਉਲਟੀ, ਨਿਰੰਕਾਰ ਦੇ ਬੰਦੇ ਜਿਹੜੇ ਹੈ ਨਾ, ਉਹ ਸੰਸਾਰ ਨਾਲ ਨਹੀਂ ਚੱਲਦੇ, ਸੰਸਾਰ ਦੇ ਵਿੱਚ ਨਿਰੰਕਾਰ ਨਾਲ ਚੱਲਦੇ। ਸਤਿਗੁਰ ਸਾਹਿਬ ਜੀ ਦੀ ਅਲਾਹੀ ਬਾਣੀ ਦੇ ਇੱਕ ਬਚਨ ਨੇ, ਉਲਟੀ ਗੰਗਾ ਜਮਨ ਮਨਾ ਮਿਲਾਵੋ, ਬਿਣ ਜਲ ਸੰਗਮ ਮਨਵੇਂ ਨਾ। ਸਤਿਗੁਰੂ ਜੀ ਤੁਹਾਡਾ ਕਿਹਾ ਮੰਨ ਲਵਾਂ ਕੀ ਹੋਏਗਾ। ਸਹਿਬ ਜੀ ਕਹਿੰਦੇ ਇੱਕ ਦਿਨ ਆ ਸਰੀਰ ਜਿਹੜਾ ਹੈ ਇਹਨੂੰ ਛੱਡਣਾ ਹੈ, ਸਰੀਰ ਨਹੀਂ ਰਹਿ ਸਕਦਾ।
ਉਸ ਦਿਨ ਤੈਨੂੰ ਪਤਾ ਲੱਗਣਾ ਹੈ ਕਿ ਜੇ ਮੈਂ ਸਾਖਤ ਪੁਰਸ਼ਾਂ ਨਾਲੋਂ ਤੋੜਦੇ ਸੀ ਤੇ ਮੇਰੇ ਤੇ ਕਿੱਡੀ ਕਿਰਪਾ ਹੋਈ। ਪਿੰਡ ਮੂਏ ਜੀਓ ਕਿਹੇ ਘਰ ਜਾਂਦਾ, ਪਿੰਡ ਸਰੀਰ ਨੂੰ ਆਖਿਆ, ਕਿਉਂਕਿ ਪਿੰਡ ਚ ਕਈ ਘਰ ਕਈ ਜੀ ਹੁੰਦੇ ਆ। ਸਾਡੇ ਸਰੀਰ ਦੇ ਅੰਦਰ ਪਤਾ ਨੀ ਕਿੰਨੇ ਹੀ ਕੀੜੇ, ਇੱਕ ਜ਼ਖਮ ਲੱਗੇ ਪਤਾ ਨੀ ਕਿੰਨੇ ਮਰ ਜਾਂਦੇ, ਕਿੰਨੇ ਹੋਰ ਪੈਦਾ ਹੁੰਦੇ ਆ। ਤਾਂ ਹੀ ਸਾਹਿਬ ਜੀ ਨੇ ਕੀਟਾ ਅੰਦਰ ਕੀਟ ਕਰ ਦੋਸਤੀ ਦੋਸਤ ਕਰੇ, ਇੱਕ ਕੀਟ ਦੇ ਅੰਦਰ ਪਤਾ ਨੀ ਕਿੰਨੇ ਹੋਰ ਗਾਂ ਕੀੜੇ। ਸਾਹਿਬ ਜੀ ਕਹਿੰਦੇ ਤੂੰ ਸਾਖਤ ਨੂੰ ਤੋੜ ਕੇ ਉਹਦੇ ਨਾਲ ਜੁੜ ਗਿਆ, ਪਿੰਡ ਮੂਏ ਜੀਓ ਕਿਹੇ ਘਰ ਕਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ। ਤੇਰਾ ਮਨ ਜਿਹੜਾ ਹੈ ਨਾ, ਸ਼ਬਦ ਨਿਰਾਕਾਰ, ਸ਼ਬਦ ਨਿਰੰਕਾਰ, ਸਾਕਣੋਂ ਤੋੜੀ ਨਿਰੰਕਾਰੀ ਬੰਦਿਆਂ ਨਾਲ ਜੋੜੀ, ਤੇ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਜਿਹੜਾ ਅਨਹਦ ਉਹਦੇ ਚ ਲੀਨ ਹੋ ਜਾਏ। ਹਰ ਬੰਦਾ ਨੂੰ ਜਾਣ ਸਕਦਾ, ਜਿਨ ਰਾਮ ਜਾਣਿਆ ਤਿੰਨੇ ਪਛਾਣਿਆ, ਜਿਉ ਗੂੰਗੇ ਸਾਕਰ ਮਨ ਮਨ ਦਾ, ਜਿਸ ਨੇ ਵਾਹਿਗੁਰੂ ਅਕਾਲ ਪੁਰਖ ਨੂੰ ਜਾਣਿਆ ਉਹ ਜਾਣੇਗਾ, ਉਹਨੂੰ ਇਹ ਸਵਾਦ ਦਾ ਪਤਾ, ਤੇ ਉਸ ਵਾਹਿਗੁਰੂ ਦਾ ਆਨੰਦ ਇਹੋ ਜਿਹਾ ਹੈ ਕਿ ਜਿਹੜਾ ਉੱਥੇ ਪਹੁੰਚਦਾ ਉਹ ਚ ਮਸਤ ਹੋ ਜਾਂਦਾ, ਦੱਸਦਾ ਨਹੀਂ। ਜਿਵੇਂ ਗੂੰਗੇ ਨੇ ਸ਼ੱਕਰ ਖਾਧੀ ਉਹ ਵਾਹ ਵਾਹ ਤੇ ਕਰ ਸਕਦਾ ਹੈ, ਲੇਕਿਨ ਉਹ ਦੱਸ ਨਹੀਂ ਸਕਦਾ ਵੀ ਸਵਾਦ ਕਿਹੋ ਜਿਹਾ। ਤੇ ਉੱਥੇ ਜਾਣ ਵਾਸਤੇ ਮਨਮੁੱਖ ਬੰਦਿਆਂ ਨੂੰ ਤੋੜ, ਮਨ ਰੇ ਪਵਨ ਐਸਾ ਗਿਆਨ ਕਥੇ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖਮਣ ਨਾਰੀ। ਜੇ ਇਸ ਵਾਸਤੇ ਜੋ ਐਸਾ ਗਿਆਨ ਹੈ ਉਸ ਮਾਲਕ ਨੇ ਇਸ ਦੁਨੀਆਂ ਦੇ ਉੱਤੇ ਰੱਖਿਆ, ਉਹਨੂੰ ਆਪਣੇ ਮਨ ਵਿੱਚ ਦ੍ਰਿੜ ਕਰਦਾ ਕਿ ਦੁਨੀਆਂ ਵਿੱਚ ਉਸ ਨਿਰੰਕਾਰ ਨੇ ਕੀ ਰੱਖਿਆ ਹੈ ਵੀ ਜੇ ਤੂੰ ਆਪਣੇ ਜਨਮ ਨੂੰ ਸਫਲ ਕਰਨਾ, ਜੇ ਤੂੰ ਆਪਣੇ ਦੁੱਖ ਦੂਰ ਕਰਨੇ, ਤੂੰ ਆਤਮਕ ਸੁੱਖ ਲੈਣੇ ਆ ਤੇ ਗੁਰੂ ਕੋਲ ਆ। ਗੁਰੂ ਵੀ ਉਹ ਕਰੀ ਜਿਹੜਾ ਸਮਰੱਥ ਹੋ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਸਮਰੱਥ ਗੁਰੂ ਹੋਵੇ, ਐਸੇ ਗੁਰੂ ਕਰੀ ਹੋਰ ਗੁਰੂ ਨਾ ਕਰਨਾ ਪਏ। ਕਿਤੇ ਛੋਟਾ ਨੂੰ ਕੋਈ ਦਾਤਾ ਕਹਾਣ ਲੱਗ ਪਏ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਕੋਈ ਛੋਟਾ ਗੁਰੂ ਨਾ ਹੋਣਾ ਵਾ, ਤੈਨੂੰ ਲੋੜ ਹੋਵੇ ਕਿਸ ਚੀਜ਼ ਦੀ, ਤੂੰ ਆਖੇ ਮੇਰੇ ਕੋਲ ਹੈ ਜੀ। ਇਸ ਵਾਸਤੇ ਉਹ ਗੁਰੂ ਕਰੀ, ਸੋ ਪਦ ਰਵੋ ਜੇ ਬਹੁ ਨਾ ਰਵਣਾ। ਜੇ ਮੰਗੇਗਾ ਕੋਈ ਛੋਟੀ ਵਸਤੂ ਨਾ ਮੰਗੇ। ਸਿੱਖੀ ਦੇ ਦੋ ਵਾਰਤਾ ਨੇ, ਇੱਕ ਬੀਬੀ ਜਿਹਨੇ ਸਤਿਗੁਰ ਸਾਹਿਬ ਜੀ ਨੇ ਖੁਸ਼ ਹੋਏ ਤੇ ਸਤਿਗੁਰ ਸਾਹਿਬ ਜੀ ਨੇ ਆਖੇ ਮੰਗ ਲਓ, ਤੇ ਉਹਨੇ ਮੰਗ ਮੰਗੀ ਕਿ ਮੈਂ ਬੈਠੀ ਪੋਤਰਾ ਖਿਡਾਉਂਦੀ ਹੋਵਾਂ, ਸੋਨੇ ਦੇ ਪੰਘੂੜੇ ਦੇ ਵਿੱਚ, ਤੇ ਮੈਂ ਨੂੰਹ ਨੂੰ ਦੁੱਧ ਰੜਕਦੀ ਵੇਖਾਂ। ਕਹਿਣ ਲੱਗੇ ਬਹੁਤ ਵੱਡੀ ਮੰਗ ਮੰਗ ਲਈ, ਪੁੱਤਰ ਮੰਗ ਲਿਆ, ਜਾਇਦਾਦ ਮੰਗ ਲਈ, ਦੁੱਧ ਮੰਗ ਲਿਆ, ਪੁੱਤ ਮੰਗਿਆ, ਪੋਤਰਾ ਮੰਗ ਲਿਆ, ਪਰ ਇਹ ਵੀ ਸੀਮਤ ਹੈ, ਵੱਡੀ ਨਹੀਂ ਮੰਗ,
ਇਹ ਛੋਟੀ ਮੰਗ ਹੈ, ਫਿਰ ਗਾਹ ਮੰਗਣੀ। ਤੇ ਇੱਕ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮੰਗ ਲਿਆ, ਜਿਹਨੇ ਉਹ ਮੰਗ ਲਿਆ ਉਹਦੇ ਕੋਲ ਸਾਰਾ ਕੁਛ ਆ ਗਿਆ। ਇਹਦੀ ਪਦਵੀ ਉਹ ਮੰਗੀ ਕਿ ਦਾਤਿਆ ਮੈਨੂੰ ਤੂੰ ਮਿਲ ਜਾਵੇ। ਜਦੋਂ ਉਹ ਮਿਲ ਗਿਆ ਫਿਰ ਦੁਬਾਰਾ ਤੈਨੂੰ ਕੁਛ ਮੰਗਣ ਦੀ ਲੋੜ ਪਵੇਗੀ। ਸੋ ਗੁਰ ਕਰੋ ਜੇ ਬੋਰ ਨਾ ਕਰਨਾ, ਸੋ ਪਦ ਰਵੋ ਜੇ ਬੋਰ ਨਾ ਰਵਣਾ, ਸੋ ਧਿਆਨ ਧਰੋ ਜੇ ਬੋਰ ਨਾ ਧਰਨਾ। ਧਿਆਨ ਉਹਦਾ ਧਰੀ ਕਿ ਦੁਬਾਰਾ ਕਿਸੇ ਹੋਰ ਦਾ ਧਿਆਨ ਨਾ ਧਰਨਾ ਪਏ। ਇਹ ਆ ਉਲਟੀ ਗੰਗਾ। ਉਲਟੀ ਗੰਗਾ ਜਮਨ ਮਨਾਵੋ, ਬਿਨ ਜਲ ਸੰਗਮ ਮਨ ਮੇਂ ਨਾਵੋ। ਉਹ ਤਰਬੈਣੀ ਕਹਿੰਦੇ ਪ੍ਰਾਗਰਾਜ ਨੂੰ, ਅਲਾਹਾਬਾਦ ਨੂੰ। ਰਿਸ਼ੀ ਮੁਨੀ ਜਿਹੜੇ ਆ ਨਾ, ਕਿਤੇ ਇਕੱਠਾ ਪਿੱਪਲ ਦਾ, ਬੋੜ ਦਾ ਤੇ ਨਿੰਮ ਦਾ ਬੂਟਾ ਗਿਆ ਤਰਬੈਣੀ। ਸਾਹਿਬ ਜੀ ਕਹਿੰਦੇ ਉਹ ਤਰਬੈਣੀ ਨਹੀਂ ਹੈ, ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਮੰਗ ਹੈ ਜਿਹਦੇ ਵਿੱਚ ਤੇਰਾ ਮਨ ਇਸ਼ਨਾਨ ਕਰੇ। ਆਤਮਕ ਸਰੋਵਰ ਇਹਦੇ, ਉਹਦੇ ਚ ਇਸ਼ਨਾਨ ਕਰਦੇ ਆ ਫਿਰ ਆਪ ਤੇਜ ਬਾਏ ਅਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਓ ਬੋਹਰ ਨਾ ਆਵੋ।

ਅੱਜ 59 ਮਿੰਟ 2.5 ਘੰਟੇ ਦਾ ਸਮਾਂ ਰਹਿੰਦਾ ਹੈ ਜਦੋਂ ਆਕਾਸ਼ ਵਿੱਚ ਉਸ ਮਾਲਕ ਨੂੰ ਵਾਈਬ੍ਰੇਸ਼ਨ ਹੁੰਦੀ ਹੈ ਕਿ ਟਿਕਾਉਣ ਦੀ ਕਿ ਤੇਰਾ ਮਨ ਜਿਹੜਾ ਉਹ ਟਿਕ ਜਾਵੇ ਤੇ ਸਾਖਤ ਬੰਦੇ ਜਿਹੜੇ ਆ ਉਹ ਅੰਮ੍ਰਿਤ ਵੇਲੇ ਸੁਣਦੇ ਆ ਉਹਨਾਂ ਨੂੰ ਅੰਮ੍ਰਿਤ ਵੇਲੇ ਨੀਂਦ ਚੰਗੀ ਲੱਗਦੀ ਸਾਹਿਬ ਜੀ ਕਹਿੰਦੇ ਜਿਹੜੇ ਉਹ ਸੌਣ ਵਾਲੀ ਪ੍ਰੀਤ ਹੈ ਨਾ ਉਹਨਾਂ ਦੇ ਝੂਠਿਆਂ ਦੀ ਉਹ ਛੱਡਦੇ ਝੂਠੇ ਕੀਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਉਹਨਾਂ ਦੋਰੋਂ ਹੀ ਤੇ ਭਾਗਿਓ ਹੈ ਜਿਸ ਗੁਰਮਿਲ ਛੁਟਕੀ ਤ੍ਰਿਕੁਟੀ ਰੇ ਉਹਨਾਂ ਨਾਲ ਗੁਰੂ ਹੋ ਕੇ ਤੇ ਮਿਲ ਕੇ ਗੁਰੂ ਨੂੰ ਜਿਸ ਗੁਰੂ ਦੇ ਨਾਲ ਮਿਲਿਆ ਤ੍ਰਿਕੁਟੀ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਤਿੰਨ ਕੰਮ ਨਹੀਂ ਇਹ ਤਿੰਨ ਟੁੱਟ ਜਾਣ ਚੌਥਾ ਪਦ ਆਤਮਿਕ ਪਦ ਰਵੇ ਉਹ ਗੁਰੂ ਕੋਲੋਂ ਹੈ ਜਿਹਨੂੰ ਤੁਰਿਆ ਅਵਸਥਾ ਵੀ ਕਹਿੰਦੇ ਜੇ ਇਸ ਵਾਸਤੇ ਉਸ ਮਾਲਕ ਕੋਲੋਂ ਮੰਗ ਦਾਤਿਆ ਇਹ ਸੰਸਾਰ ਸਮੁੰਦਰ ਇਹ ਕਾਲਖ ਦਾ ਭਰਿਆ ਹੋਇਆ ਜਿਉ ਕਾਜਲ ਭਰ ਮੰਦਰ ਰਾਖਿਓ ਜੋ ਪੈਸੇ ਕਾ ਜੂਖੀ ਰੇ ਇਹ ਮੰਦਰ ਕੱਜਲ ਦਾ ਕਾਗ ਇਸ ਵਾਸਤੇ ਸਾਹਿਬ ਜੀ ਕਹਿੰਦੇ ਆ ਕਿ ਇਸ ਕਾਲਖ ਤੋਂ ਬਾਅਦ ਤੈਨੂੰ ਦਾਗ ਲੱਗ ਜਾਣਗੇ ਇਹ ਤੂੰ ਦੂਰੀ ਪਾਈ ਗੁਰੂ ਨੂੰ ਮਿਲ ਗੁਰੂ ਦੇ ਕੋਲ ਮਿਲ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁੱਖ ਸਾਕਤ ਸੰਗ ਨਾ ਜੁੜਸੀ ਰੇ ਮੈਨੂੰ ਆਹ ਦਾਨ ਦੇ ਦਾਤਿਆ ਜਿਹੜੇ ਤੇਰੇ ਤੋਂ ਟੁੱਟੇ ਹੋਏ ਜਿਹਨਾਂ ਨੂੰ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਬਦਨੈਨੋਂ ਡਿੱਠੀ ਉਹਨਾਂ ਦਾ ਵੇਖੀ ਸੰਗ ਮੈਨੂੰ ਨਾ ਕਿਤੇ ਮੇਰੇ ਤੇ ਅਸਰ ਨਾ ਹੋ ਜਾਵੇ ਮੈਨੂੰ ਆਪਣੇ ਕਿਰਪਾ ਦੇ ਖਜ਼ਾਨਿਆਂ ਦਾ ਨਾਮ ਦੀ ਦਾਤ ਜਿਹੜੀ ਹੈ ਮੈਨੂੰ ਉਹ ਬਖਸ਼ੀ ਕਰ ਮੈਨੂੰ ਗੁਰੂ ਕੇ ਸਿੱਖਾਂ ਦੀ ਸੰਗਤ ਬਖਸ਼ੀ ਕਰ ਤੇ ਫਿਰ ਅੰਦਰੋਂ ਮੇਰੇ ਹੰਕਾਰ ਕੱਢਦੇ ਜਨ ਨਾਨਕ ਦਾਸ ਦਾਸ ਕੋ ਕਹੀਓ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਸਤਿਗੁਰ ਸਾਹਿਬ ਨੇ ਇੱਕ ਪ੍ਰਮਾਣ ਬਖਸ਼ਿਆ ਉਹਦੀਆਂ 6 ਪੰਕਤੀਆਂ ਨੇ ਪਹਿਲੀਆਂ 4 ਪੰਕਤੀਆਂ ਜਿਹੜੀਆਂ ਨੇ ਅੱਧੀ ਗੁਰਮੁਖ ਵਾਸਤੇ ਤੇ ਅੱਧੀ ਮਨਮੁਖ ਵਾਸਤੇ 5ਵੀਂ ਪੰਕਤੀ ਜਿਹੜੀ ਏ ਉਹ ਚ ਆਖਿਆ ਵੀ ਜੇ ਤੂੰ ਸਾਕਤ ਵੱਲੇ ਗਿਆ ਮਨਮੁੱਖਾਂ ਵੱਲੇ ਗਿਆ ਤੈਨੂੰ ਕੀ ਮਿਲਣਾ ਤੇ ਜੇ ਰੱਬ ਦੇ ਜਪਣ ਵਾਲਿਆਂ ਦੇ ਪਾਸੇ ਗਿਆ ਤੇ ਫਿਰ ਕੀ ਮਿਲਣਾ 6ਵੀਂ ਪੰਕਤੀ ਏ ਵੀ ਸਾਕਤ ਵੀ ਉਹਨੇ ਬਣਾਏ ਆ ਤੇ ਗੁਰਮੁਖ ਵੀ ਉਹਨੇ ਬਣਾਏ

ਐਂ ਜੇ ਤੈਨੂੰ ਗੁਰਮੁਖ ਪਿਆਰਿਆਂ ਕੋਲ ਪਾਣੀ ਸੇਵਾ ਮਿਲ ਜੇ, ਪੱਖੇ ਦੀ ਮਿਲ, ਮੁਸ਼ਕਲ ਕਰਨੀ ਮਿਲ ਜੇ ਤੈਨੂੰ, ਉੱਥੇ ਉਹਨਾਂ ਦੀ ਨਾਮ ਦੀ ਕਮਾਈ ਸਦਕਾ ਤੇਰੇ ਜਨਮ ਸਫਲ ਹੋ ਜਾਣ। ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ, ਪਰ ਸਾਕਤ ਪੁਰਸ਼ ਜਿਹੜੇ ਨੇ ਉਹਨਾਂ ਦੇ ਕੋਲੋਂ ਤੈਨੂੰ ਸਰਦਾਰੀ ਮਿਲਦੀ ਹੈ ਵੀ ਸਾਡਾ ਚੌਧਰੀ ਤੈਨੂੰ ਲਾ ਦਿੰਦੇ ਅੱਗੇ। ਸਾਹਿਬ ਜੀ ਕਹਿੰਦੇ ਬੱਚੀ ਪਤਾ ਨੀ ਕਿੰਨੇ ਪੀੜੀਆਂ ਚ ਕਿੰਨੇ ਜਨਮ ਜਾ ਡੋ ਬੈਠੇ,

ਕੇ ਪਿਆਰਿਆਂ ਦੀ ਸੇਵਾ ਕਰਨ ਵਾਲੇ ਹੈ, ਉਹਨਾਂ ਦਾ ਕੋਈ ਸੇਵਾਦਾਰ ਮਿਲ ਜੇ ਤੇ ਉਹਨਾਂ ਦੇ ਸੰਗਤ ਕਰੀ। ਮਾਇਆ ਧਾਰੀ ਛਤਰ ਪਾਤਿਨ ਛੋਡੋ ਤਿਆਗ, ਕਿ ਜਿਹੜਾ ਮਾਇਆ ਦੇ ਵਿੱਚ ਗਰਸਿਆ ਹੋ ਉਸ ਵਾਹਿਗੁਰੂ ਦੇ ਨਾਮ ਨੂੰ ਭੁਲਾਇਆ ਆਵੇ, ਉੱਥੋਂ ਦੂਰ ਹੋ ਜਾਵੇ।

ਸੰਤਾਂ ਦੇ ਕੋਲੇ ਗੁਰਮਤਿ ਪਿਆਰਿਆਂ ਕੋਲੇ ਤੈਨੂੰ ਰੁੱਖੀ ਸੁੱਖੀ ਮਿਲੇਗੀ, ਪਰ ਜਿਹੜੇ ਉਹ ਰੱਬ ਦਾ ਨਾਂ ਲੈਂਦੇ ਉਹਦੇ ਸਦਕੇ ਤੈਨੂੰ ਇਲਾਹੀ ਬਖਸ਼ਿਸ਼ ਹੋ ਜਾਏਗੀ, ਸਭ ਖਜ਼ਾਨੇ ਮਿਲ ਜਾਣਗੇ। ਗ੍ਰਹਿ ਸਾਕ ਛੱਤੀ ਪ੍ਰਕਾਰ ਤੇ ਪਿਕੂ ਸਮਾਨ, ਜਿਹੜਾ ਟੁੱਟਿਆ ਹੋਇਆ ਉਸ ਵਾਹਿਗੁਰੂ ਉਹਦੇ ਘਰ ਛੱਤੀ ਪ੍ਰਕਾਰ ਦੇ ਭੋਜਨ ਹੋਣਗੇ। ਤੇ ਯਾਦ ਰੱਖੀ ਉਹ ਜ਼ਹਿਰ ਹੋਣਗੇ, ਉੱਥੋਂ ਬਚੀ ਉਹ ਸਾਕ ਤੇ। ਭਗਤ ਜਨਾ ਕਾ ਰੂਗਰਾ ਓੜ ਨਗਨ ਨਾ ਹੋਈ, ਰੱਬ ਦੇ ਪਿਆਰਿਆਂ ਕੋਲੇ ਤੈਨੂੰ ਬਹੁਤੇ ਕੀਮਤੀ ਬਸਤਰ ਨਹੀਂ ਮਿਲਣੇ। ਮੇਰੇ ਸੰਥਿਆ ਦੇ ਉਸਤਾਦ ਗਿਆਨੀ ਗਰਚਾ ਸਿੰਘ ਜੀ, ਉਹ ਕਹਿੰਦੇ ਸਾਨੂੰ 6 ਮਹੀਨਿਆਂ ਪਿੱਛੋਂ 2 ਕਸ਼ਹਿਰੇ ਮਿਲਦੇ ਸੀ, 2 ਚੋਲੇ ਮਿਲਦੇ ਸੀ, ਲੇਕਿਨ ਸਤਿਗੁਰ ਨੇ ਬੜੀ ਕਿਰਪਾ ਕੀਤੀ ਹੋਈ ਸੀ। ਉਹਨਾਂ ਗੁਰੂ ਪਿਆਰਿਆਂ ਕੋਲੇ ਬਸਤਰ ਬਹੁਤੇ ਚੰਗੇ ਨਹੀਂ ਹੁੰਦੇ, ਪਰ ਉਹਨਾਂ ਵਾਹਿਗੁਰੂ ਅਕਾਲ ਪੁਰਖ ਵੀ ਬੜੀ ਬਖਸ਼ ਹੁੰਦੀ। ਭਗਤ ਜਨਾ ਕਾ ਰੂਗਰਾ ਓੜ ਨਗਨ ਨਾ ਹੋਈ, ਸਾਕਟ ਸਿਰ ਪਉ ਰੇਸ਼ਮੀ ਪਹਿਰਤ ਪਤ ਖੋਈ। ਸਾਕਟ ਦੇ ਕੋਲ ਤੈਨੂੰ ਬੜੇ ਸੋਹਣੇ ਵਸਤਰ ਦੇਗਾ, ਰੇਸ਼ਮੀ ਪਿਛਾਕਾ ਦੇਗਾ, ਪਰ ਤੂੰ ਆਪਣੀ ਪੱਤ ਜਿਹੜੀ ਹੈ ਨਾ ਉਹ ਗੁਆ ਬੈਠੀ। ਸਾਕਤ ਸਿਓ ਮੁਖ ਜੋਰੇ ਅੱਜ ਬੀਚੂ ਛੁੱਟ ਟੁੱਟੇ। ਜੇ ਤੂੰ ਸਾਕਤਾਂ ਦੇ ਸੰਗ ਵਿੱਚ ਰਿਹਾ, ਤੇਰੀ ਅੱਜ ਵਿੱਚ ਟੁੱਟ ਜਾਏਗੀ, ਇਸ ਸੰਸਾਰ ਦੇ ਵਿੱਚ ਦੁੱਖ ਪਾਏਗਾ, ਕਿਉਂਕਿ ਆਹ ਸੰਸਾਰ ਹੈ ਨਾ, ਇਹ ਗੁਰੂ ਕੀ ਬਾਣੀ ਨੇ, ਇਲਾਹੀ ਬਾਣੀ ਨੇ ਅੱਧ ਮੰਨਿਆ। ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਦੇ ਹੈ ਸੰਸਾਰੋ ਵਾ। ਇਹ ਸੰਸਾਰ ਜਿੱਥੋਂ ਤੂੰ ਆਇਆ ਹੈ, ਜਿੱਥੇ ਜਾਣਾ ਅੱਧਾ ਰਸਤਾ ਹੈ, ਤੇ ਇੱਥੇ ਤੈਨੂੰ ਲੈ ਕੇ ਵੀ ਉਹ ਵਾਹਿਗੁਰੂ ਆਇਆ, ਉਹ ਤਰਸ ਕਰਕੇ ਤੈਨੂੰ ਲਿਆਂਦਾ ਹੈ। ਅੱਧਾ ਪਿੰਡਾ ਅਜੇਗਾ ਤੇਰੀ ਇੱਥੇ ਟੁੱਟ ਗਈ, ਤੇ ਸੰਸਾਰ ਜਿਹੜਾ ਹੈ ਨਾ ਉਹ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ, ਸੰਸਾਰ ਦੀ ਬਿਰਤੀ ਵਾਲਾ ਕਦੀ ਸੁਖੀ ਨਹੀਂ ਹੋ ਸਕਦਾ। ਸੰਸਾਰ ਦੀ ਬਿਰਤੀ ਵਾਲਾ ਜਿਹੜਾ ਹੈ ਉਹ ਦੁੱਖ ਚ ਰਹੇਗਾ। ਜਿਹੜੀ ਬਿਰਤੀ ਨਿਰੰਕਾਰ ਦੀ ਗੁਰੂ ਪਿਆਰਿਆਂ ਦੀ ਹੈ, ਦੁੱਖ ਆ ਸਕਦਾ ਪਰ ਦੁੱਖ ਵਿਆਪਦਾ ਨਹੀਂ ਉਹਨਾਂ ਨੂੰ। ਹਰ ਜਨ ਕੀ ਸੇਵਾ ਜੋ ਕਰੇ ਇੱਕ ਉੱਤੇ ਛੁੱਟੈ। ਜਿਹਨੇ ਉਹ ਗੁਰਮੁਖ ਪਿਆਰਾਂ ਦੀ ਸੰਗਤ ਕੀਤੀ ਹੈ ਸੰਸਾਰ ਵੱਲੋਂ ਉਲਟ ਕੇ, ਇਹ ਯਾਦ ਰੱਖੀ ਇੱਥੇ ਉੱਥੇ ਪਰਲੋਕ, ਉਹ ਲੋਕ ਪਰਲੋਕ ਵਿੱਚ ਛੁੱਟ ਗਿਆ, ਪਰ ਕਹਿੰਦੇ ਇੱਥੇ ਵੀ ਹੰਕਾਰ ਨਾ ਕਰੇ। ਸਭ ਕੁਛ ਆਪੇ ਆਪ ਹੈ, ਆਪੇ ਬਣਤ ਬਣਾਈ। ਉਹ ਸਾਰਾ ਕੁਛ ਵਾਹਿਗੁਰੂ ਅਕਾਲ ਪੁਰਖ ਆਪ, ਸਾਕਰ ਦੀ ਬਣਤ ਵੀ ਉਹਨੇ ਬਣਾਈ, ਰੱਬ ਦੇ ਪਿਆਰੇ ਵੀ ਉਹਨੇ ਬਣਾਏ ਆ। ਤੇਰਾ ਕਰਮ ਕੀ ਹੈ? ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ। ਤੂੰ ਸਾਨਕਾ ਸਾਕਤਾ ਨਾਲੋਂ ਤੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਏ ਤੇ ਆਖੀ ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੰਡ, ਸਾਧ ਪਗਾ ਹੇਠ ਰੁਲਸੀ ਰੇ। ਕਿ ਮੇਰਾ ਮੁਖ ਮੇਰਾ ਸਿਰ ਉਹ ਗੁਰਮੁਖ ਪਿਆਰਿਆਂ ਦੇ ਚਰਨਾਂ ਹੀ ਥੱਲਿਓ। ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਹੜੇ ਜਪਣ ਵਾਲੇ ਨੇ, ਜਿਹੜੇ ਉਹਦੇ ਦਰ ਤੇ ਆਉਣ ਵਾਲੇ ਆ, ਉਹਦੇ ਵਾਸਤੇ ਫਰਮਾਉਂਦੇ ਆ, ਨੱਕ ਸਿੱਖ ਲੋ ਸਗਲ ਅੰਗ ਦੇ, ਮੇਰੇ ਪੈਰ ਦੇ ਨਹੁੰ ਤੋਂ ਲੈ ਕੇ ਸਿੱਖ
ਸਿਰ ਦੀ ਚੋਟੀ, ਸਗਲ ਅੰਗ, ਮੇਰੇ ਸਾਰੇ ਅੰਗ, ਰੋਮ ਰੋਮ ਕਾਟ, ਸਿੱਖਣ ਕੇ ਚਰਨ ਪਰਵਾਰੀ ਹੈ। ਇਹਦੇ ਮੇਰਾ ਸਾਰਾ ਸਰੀਰ, ਪੈਰ ਤੇ ਨਹੁੰ ਤੋਂ ਲੈ ਕੇ ਸਰੀਰ ਤੱਕ ਐ ਬਰੀਕ ਵਾਲਾਂ ਨੂੰ ਕੱਟ ਕੱਟ ਕੇ ਸਿੱਖਾਂ ਦੇ ਚਰਨ ਪਰਵਾਰ। ਫਿਰ ਕਹਿੰਦੇ ਅਗਨ ਜਲਾਏ ਹੁਣ ਪੀਸਣ ਪਸਾਏ, ਮੇਰੇ ਇਸ ਟੁੱਟੇ ਹੋਏ ਸਰੀਰ ਨੂੰ ਅੱਗ ਵਿਚਾਰ ਸਾੜ ਕੇ ਪੀਸ ਕਹਿ ਬਿਲਕੁਲ ਬਰੀਕ ਸਵਾਹ ਮਿਲਦੀ।

ਕਿੱਥੇ ਲੈ ਕੇ ਜਾਏ? ਜੱਟ ਕੱਤ ਸਿਰ ਗੁਰਪੰਥ ਭਰਾ ਧਰੇ ਤਾਹੇ ਤਾਹੇ ਮਾਰ ਗਵੇ ਮੈਂ ਭਸਮ ਕੋ ਡਾਰੀਏ। ਜਿੱਥੇ ਗੁਰੂ ਕੇ ਸਿੱਖ ਜਿਸ ਰਸਤੇ ਚੋਂ ਲੰਘ ਕੇ ਆਉਂਦੇ ਨੇ ਉਸ ਰਸਤੇ ਦੇ ਵਿੱਚ ਮੇਰੇ ਸਰੀਰ ਦੀ ਸਵਾਹ ਪਾ ਕੇ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨਾਂ ਲੈ ਕੇ ਮੇਰਾ ਪਾਰ ਉਤਾਰਾ ਹੋ ਜਾਵੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਦੋ ਵਚਨ ਆਖੇ ਇਸੇ ਵਿਸ਼ੇ ਤੇ, ਆਪ ਕਿਲਾ ਹੋਲਗੜ੍ਹ ਜਦੋਂ ਲਿਖ ਰਹੇ ਸੀ ਤੇ ਕਲਗੀਧਰ ਪਾਤਸ਼ਾਹ ਆਏ, ਪੁੱਛਿਆ ਭਾਈ ਨੰਦ ਲਾਲ ਜੀ ਕੀ ਲਿਖ ਰਹੇ? ਕਹਿੰਦੇ ਮਹਾਰਾਜ ਤੁਹਾਡੇ ਦਰ ਦੇ ਉੱਤੇ ਨਾ ਪਾਪੀ ਤਰਦੇ ਵੇਖੇ। ਕਹਿੰਦੇ ਮੈਂ ਦੇਖਿਆ ਜੇ ਕਿਸੇ ਹੋਰ ਥਾਂ ਤੇ ਪਾਪੀ ਜਾਂਦਾ ਉਹਨੂੰ ਧੱਕੇ ਮਾਰ ਦਿੱਤੇ ਜਾਂਦੇ ਸੀ, ਪਰ ਤੁਹਾਡੇ ਦਰ ਤੇ ਪਾਪੀ ਨੂੰ ਧੱਕੇ ਨਹੀਂ ਮਾਰੇ। ਗੁਰੂ ਨਾਨਕ ਦੇ ਘਰ ਪਾਪੀ ਤਾਰੇ ਗਏ ਤੇ ਉਹਨਾਂ ਲਿਖਿਆ ਸੀ ਵਾਹੋ ਵਾਹੋ ਗੁਰਪਤ ਉਧਾਰ ਨਿੰਗ, ਵਾਹ ਗੁਰੂ ਅਚਰਜ ਗੁਰੂ ਤੂੰ ਪਤਤਾਂ ਨੂੰ ਤਾਰਦਾ ਪਿਆ, ਪਾਪੀਆਂ ਨੂੰ ਤਾਰਦਾ ਪਿਆ। ਕਲਗੀਧਰ ਪਾਤਸ਼ਾਹ ਬਹੁਤ ਖੁਸ਼ ਹੋਏ, ਕਹਿੰਦੇ ਭਾਈ ਸਾਹਿਬ ਤੁਸੀਂ ਗੁਰੂ ਨਾਨਕ ਦੀ ਸਿਫਤ ਲਿਖੀ, ਮੰਗੋ ਕੀ ਮੰਗਣਾ? ਕਹਿੰਦੇ ਮਹਾਰਾਜ ਜਿਸ ਦਿਨ ਤੁਹਾਡੇ ਦੀਦਾਰ ਕੀਤੇ ਸੀ ਨਾ ਉਸ ਦਿਨ ਸਾਰਾ ਕੁਛ ਮਿਲ ਗਿਆ ਸੀ, ਜਿਹਨੂੰ ਤੂੰ ਆਪਣਾ ਦੀਦਾਰ ਬਖਸ਼ ਦੇਵੇਂ ਉਹਨੂੰ ਮੰਗਣ ਦੀ ਲੋੜ ਨਹੀਂ ਰਹਿੰਦੀ। ਕਸੇ ਕੋ ਦੀਦ ਦਾਰੇ ਮੁਕੱਦਸ, ਕਸੇ ਜਿਸ ਜਿਸ ਦੀਦ ਅੱਖਾਂ ਨੇਤਰਾਂ ਨੂੰ ਮੁਕੱਦਸ ਪਵਿੱਤਰ ਦੀਦਾਰਾ ਬਖਸ਼ ਦੇਵੇਂ ਉਹਨੂੰ ਮੁਰਾਦੇ ਉਮਰ ਰਾ ਹਾਸਲ, ਉਹਨੂੰ ਉਮਰ ਭਰ ਦੀਆਂ ਸਾਰੀਆਂ ਵਸਤੂਆਂ ਮਿਲ ਜਾਂਦੀਆਂ ਨੇ, ਉਹ ਮੰਗਣ ਦੀ ਕਸ ਨਹੀਂ ਰਹੀ, ਮੈਨੂੰ ਤੁਹਾਡੇ ਦੀਦਾਰ ਹੋ ਗਏ। ਕਹਿੰਦੇ ਨਹੀਂ ਤੁਹਾਨੂੰ ਮੰਗਣਾ, ਮੰਗੋ ਕੀ ਮੰਗਦੇ? ਫਿਰ ਕਹਿੰਦੇ ਪਾਤਸ਼ਾਹ ਦੇਣਾ ਹੈ ਨਾ ਇਹ ਦੇ ਦੇ ਕੀ, ਜਿੱਥੋਂ ਤੇਰੇ ਘਰ ਤੇਰੇ ਪਿਆਰੇ ਲੰਘ ਕੇ ਆਉਂਦੇ ਆ ਨਾ ਉਸ ਰਾਹ ਚ ਮੇਰੇ ਇਹ ਸਰੀਰ ਦੀ ਉਹ ਚਰਨਾਂ ਦੀ ਜਿਹੜੀ ਮਿੱਟੀ ਹੈ ਉਹ ਤੂੰ ਮੈਂ ਕੁਰਬਾਨ ਜਾਵਾਂ, ਸਵਜ ਪੁਰਸ਼ਾਂ ਦਰ ਖਾਕ ਰਾਹੇ ਸੋਭਤੇ ਸੋਭਤੇ ਸੰਗਤ, ਜਦੋਂ ਤੇਰੀ ਸੰਗਤ ਲੰਘ ਕੇ ਆਉਂਦੀ ਹੈ। ਇੱਕ ਵਿਚਾਰ ਉਹਨਾਂ ਹੋਰ ਦਿੱਤੀ, ਕਹਿੰਦੇ ਇਹ ਹਵਾਏ ਮੇਰੇ ਸਰੀਰ ਚ ਭੌਰ ਉਡਾਰੀ ਮਾਰ ਜਾਣਾ ਤੇ ਇਹਦਾ ਸੰਸਕਾਰ ਹੋ ਜਾਣਾ, ਇਹ ਸੜ ਕੇ ਸੁਆਹ ਬਣ ਜਾਣਾ ਤੇ ਕੀ ਕਰੀ? ਤੂੰ ਆਉਣਾ ਹੈ ਤੇ ਪਤਾ ਨਹੀਂ ਕਿੱਥੇ ਕਿੱਥੇ ਉਡਾ ਕੇ ਲੈ ਕੇ ਜਾਏਂਗੀ, ਤੇ ਮੈਂ ਇਹ ਗੁਰੂ ਕੋਲ ਆਨੰਦ ਮਾਣ ਕੇ ਤੇ ਕਹਿ ਦਿੱਤਾ ਕਿ ਨੰਦ ਲਾਲ ਗੁਰੂ ਗੋਬਿੰਦ ਸਿੰਘ ਮੇਰੇ ਵਾਸਤੇ ਸਭ ਕੁਛ ਗੁਰੂ ਗੋਬਿੰਦ ਸਿੰਘ ਹੈ। ਉਹਨਾਂ ਦੇ ਬਚਨ ਨੇ ਵਾਹਿਬੁਲ ਵਹਾਬ ਗੁਰੂ ਗੋਬਿੰਦ ਸਿੰਘ

ਸਿੰਘ ਅਬਰੇ ਰਹਿਮਤ ਬਾਰ ਗੁਰਗੋਬਿੰਦ ਸਿੰਘ ਕਾਜਰੇ ਹਰਕਾਰ ਗੁਰਗੋਬਿੰਦ ਸਿੰਘ ਬੇਕਸਾਰਾ ਯਾਰ ਗੁਰਗੋਬਿੰਦ ਸਿੰਘ ਮੇਰੇ ਵਾਸਤੇ ਸਭ ਕੁਛ ਗੁਰੂ ਗੋਬਿੰਦ ਸਿੰਘ ਤੇ ਤੂੰ ਫਿਰ ਇੱਕ ਕੰਮ ਕਰੀ ਹਵਾਏ ਮੇਰੀ ਇੱਕ ਗੱਲ ਮੰਨੀ ਜਦੋਂ ਤੂੰ ਆਏਗੀ ਮੇਰੀ ਸਵਾਹ ਚੱਕੀ ਤੇ ਕਿਸੇ ਹੋਰ ਪਾਸੇ ਨੇ ਮੇਰੀ ਸਵਾਹ ਵਾਰ ਵਾਰ ਜਿਹੜੀ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਦੇ ਦਰ ਵੱਲ ਨੂੰ ਆਵੇ ਤੇ ਇੱਥੇ ਡਿੱਗੇ ਤੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਆਉਣ ਤੇ ਮੇਰੀ ਸਵਾਹ ਦੇ ਉੱਤੋਂ ਲੰਘ ਲੰਘ ਜਾਣ। ਦੂਜਾ ਜਿਹੜੇ ਸਿੱਖੀ ਦੇ ਦੁਸ਼ਮਣ ਨੇ ਕੋਈ ਤਾਨਾ ਨਹੀਂ ਮਾਰੂਗਾ ਕਿ ਜਿਹੜਾ ਆਨੰਦ ਲਾਲ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਦਾ ਵਾਂ ਉਹਦੀ ਸਵਾਹ ਹੋਰ ਦਰਾਂ 'ਚ ਧੱਕੇ ਖਾਂਦੀ ਫਿਰਦੀ ਏ। ਮਬਰੇ ਬਾਦ ਖਾਕਮ ਅੱਜ ਦਰ ਦੋਸਤ ਦੁਸ਼ਮਣ ਸਾਧ ਜਨਾਦ ਕਿ ਹਰ ਦਰ ਜਾਇਸ ਇਹ ਮਬਰੇ ਬਾਦ ਇਹ ਹਵਾਏ ਵੇਖੀ ਮੇਰੀ ਸਵਾਹ ਨੂੰ ਇੱਥੇ ਆਈ ਉਹ ਪਿਆਰੇ ਲੰਘਣਗੇ ਮੇਰਾ ਭਲਾ ਹੋਵੇਗਾ ਕਾਹਨੇ ਨਾ ਮਾਰੇ ਉਹ ਥਾਂ ਥਾਂ ਠੋਕਰਾ ਗਾਂਧੀ ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੰਡ ਸਾਜ ਪਗਾਂ ਹੇਠ ਰੁਲਸੀ ਰੇ ਸਾਜ ਜਿਨ੍ਹਾਂ ਨੇ ਸਾਜਣਾ ਸਾਧੀਏ। ਦੁਨੀਆਂ ਦੇ ਵਿੱਚ ਚਾਰ ਆਸ਼ਰਮ ਤੇ ਚਾਰ ਵਰਨ ਰਾਜ ਮਨੂ ਨੇ ਜਿਹਦੇ ਚਾਰ ਵਰਨ ਨੇ ਉਹ ਨੇ ਸ਼ਰਮਾ ਵਰਮਾ ਗੁਪਤਾ ਤੇ ਸਭ ਤੋਂ ਥੱਲੇ ਰੱਖਿਆ ਦਾਸ ਵੀ ਇਹ ਨੀਵਾਂ ਹੈ। ਸ਼ਰਮੇ ਨੂੰ ਮਾਨਤਾ ਨਹੀਂ ਮਿਲੀ ਤੇ ਜਦੋਂ ਗੁਰੂ ਦੇ ਘਰ ਆਏ ਨਾ ਜਿਹੜਾ ਸ਼ਰਮਾ ਸੀ ਉਹਨੇ ਆਪਣੇ ਨਾਂ ਦਾਸ ਲਾ ਲਿਆ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੋਵੇਂ ਸਕੇ ਭਰਾ ਸੀ ਇਹਨਾਂ ਸਾਬਕਾ ਬਰਾਦਰੀ ਬ੍ਰਾਹਮਣ ਤੇ ਸ਼ਰਮਾ ਸੀ ਲੇਕਿਨ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕੋਲ ਆ ਕੇ ਆਪਣੇ ਨਾਂ ਦੇ ਅੱਗੇ ਲਾਤਾ ਮਤੀ ਦਾਸ ਸਤੀ ਦਾਸ। ਕਿਉਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਲ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਨਾਂ ਦੇ ਨਾਲ ਦਾਸ ਲਾਇਆ ਰੋਜ਼ ਪੜ੍ਹਦੇ ਆਪਾਂ ਸਗਲ ਦੁਆਰ ਕੋ ਛਾੜ ਕੇ ਗਹਿੋ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਦਾਸ ਕੀ ਲਾਜ ਰੱਖੇ ਮਿਹਰਬਾਨ। ਜਿਹੜਾ ਦਾਸ ਹੋ ਗਿਆ ਦਾਸ ਕੀ ਇਹ ਨਿਮਰਤਾ ਕਿ ਜਿਹਨੇ ਆਪਣੇ ਆਪ ਨੂੰ ਨਿਮਰਤਾ ਚ ਲੈਣਾ ਦਾਸ ਬਣਨਾ ਬੜਾ ਔਖਾ ਸੀ ਵੱਡੇ ਬਣਨਾ ਤੇ ਬਹੁਤ ਸੀ ਤੇ ਸਤਿਗੁਰੂ ਜੀ ਤੇਰੇ ਰਾਤੀ ਦਾਸ ਬਣ ਗਏ ਆ ਜਿਨ੍ਹਾਂ ਨੇ ਸਾਧਨਾ ਸਾਧੀਏ ਮੇਰੀ ਇਹ ਸਵਾਹ ਮੇਰਾ ਇਹ ਮੁੱਖ ਉਹਨਾਂ ਦੇ ਚਰਨਾਂ ਚ ਮੈਂ ਰੁਲੇ ਜਦੋਂ ਮੇਰੇ ਉਹਨਾਂ ਦੇ ਚਰਨਾਂ ਹੋ ਗਿਆ ਮੇਰੀ ਜਿਹੜੀ ਤੇਰਨਾ ਬਣ ਜਾਏਗੀ ਫਿਰ ਮੇਰੇ ਇਹ ਸਫਲ ਹੋਵੇਗਾ ਕਿ ਮੈਂ ਕਹਾਂਗਾ ਉਲਟੀ ਰੇ ਮਨ ਉਲਟੀ ਰੇ ਹੇ ਮਨਾ ਉਲਟ ਗਈ ਤੇਰੀ ਪ੍ਰੀਤ ਦੁਨੀਆਂ ਨਾਲੋਂ ਸਾਕਤਾਂ ਨੂੰ ਟੁੱਟ ਕੇ ਸਾਕਤ ਸਿਓ ਕਰ ਉਲਟੀ ਰੇ ਸਾਕਤ ਪੁਰਸ਼ਾਂ ਨਾਲੋਂ ਤੋੜ ਕੇ ਗੁਰੂ ਕੇ ਪਿਆਰਿਆਂ ਨਾਲ ਜੋੜ ਕਿਉਂਕਿ ਜਿਹੜੇ ਸਾਕਤ ਪੁਰਸ਼ ਨੇ ਉਹਨਾਂ ਦੀ ਪ੍ਰੀਤ ਜਿਹੜੀ ਆ ਝੂਠੀ ਏ ਝੂਠੇ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ ਇਹ ਸਾਕਤਾਂ ਨੂੰ ਤੋੜਦੇ ਮੇਰੀ ਉਹ ਝੂਠ ਨਾਲ ਪ੍ਰੀਤ ਚੁੜ ਕੇ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਜਦੋਂ ਹੋਰਨਾ ਤੋੜ ਕੇ ਉਹਦੇ ਨਾਲ ਜੋੜ ਲਈ ਜਿਹੜਾ ਉਹਦੇ ਨਾਲ ਜੁੜ ਗਿਆ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ
ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਸੰਖੇਪ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਦੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰੀਏ। ਅਨੰਦ ਸਾਹਿਬ ਦਾ ਪਾਠ ਸਾਰੇ ਰਲ ਕੇ ਕਰਿਓ ਜੇ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਿਨ ਵਣਤ ਨਾਨਕ ਗੁਰ ਚਰਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਠਾਕੁਰ ਤੁਮ ਪਹਿਲਾਸ ਜਿਉ ਪਿੰਡ ਸਭ ਤੇਰੀ ਰਾਸ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ

ਸਿੰਘ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡਟ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਗਾ ਸਦਗਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰ ਸ਼ਹਿ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੰਡਿਤ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੇ ਮਾਫ਼ੀ ਬਖਸ਼ੋਗਾਂ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦਾ ਆਤਮਕ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਮੈਂ ਪ੍ਰਸ਼ਾਦ ਸਮਝ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਲਾਓ ਨਹੀਂ ਭਾਗ ਲੀਲਾਰ ਉਦੈ, ਤਬ ਲਾਓ ਭ੍ਰਮ ਤੇ ਫਿਰ ਤੇ ਬਹੁਤ ਆਇਓ। ਕਲ ਘੋਰ ਸਮੁਦ੍ਰ ਮੈਂ ਬੂਢਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛੁਤਾਇਓ।

ਅਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਜਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਆਉਣ ਵਾਲੇ ਨਵੰਬਰ ਮਹੀਨੇ ਨੂੰ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲਾਇਬ੍ਰੇਰੀ 'ਚ ਲਿਖਾ ਸਕਦੇ ਹੋ ਜੀ। ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਹੇਲਾ ਕਰੋ। ਇੱਥੇ ਅੰਮ੍ਰਿਤ ਵਾਲੀ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆ ਬਣਿਆ ਆ ਜਿਹੜਾ ਇਹਨੂੰ ਐਂ ਦੱਬੀ ਦਾ।

ਵਾਜੇ ਅਨਹਦ ਤੂਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਕ੍ਰਿਸ਼ਨ ਦੁਖ ਜਾਏ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਕ੍ਰਿਸ਼ਨ ਦੁਖ ਜਾਏ ਤੇਗ ਬਹਾਦਰ ਸਿਮਰਿਆ ਗੁਰਨਾਮ ਦਿਆਵੇ ਭਾਏ ਸਿਖਾਈ ਹੋਏ ਸਹਾਏ ਸ੍ਰੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿਖਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਉਣ ਜਾ ਸਿੱਖੀ ਕੇ ਸਾਸਾਈ ਸੁਣੀ ਸੁਣੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਹੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ ਜੀ ਨੇ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਪਰਿਆ ਰੇ। ਸੋ ਕੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਈ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ, ਆਗੇ ਸੁਖ ਗੁਰ ਦੀਆ, ਪਾਛੇ ਕੁਸਲ ਖੇਮ ਗੁਰ ਕੀਆ। ਆਗੇ ਸੁਖ ਗੁਰ ਦੀਆ, ਪਾਛੇ ਕੁਸਲ ਖੇਮ ਗੁਰ ਕੀਆ। ਸਰ ਨਿਧਾਨ ਸੁਖ ਪਾਇਆ, ਗੁਰ ਆਪਣਾ ਹਿਰਦੈ ਧਿਆਇਆ। ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾਈ। ਸੰਤੋ ਦਿਨ ਦਿਨ ਚੜੇ ਸਵਾਈ, ਰਹਾਉ ਜੀ ਜੰਤ ਸਭ ਭਏ ਦਿਆਲਾ। ਪ੍ਰਭ ਆਪਣੇ ਕਰ ਦੀਨੇ, ਸਹਿਜ ਸੁਭਾਏ ਮਿਲੇ ਗੋਪਾਲਾ। ਨਾਨਕ ਸਾਚ ਪਤੀਨੇ, ਜੀਵ ਜੰਤ ਸਭ ਭਏ ਦਿਆਲਾ। ਪ੍ਰਭ ਆਪਣੇ ਕਰ ਦੀਨੇ, ਸਹਿਜ ਸੁਭਾਏ ਮਿਲੇ ਗੋਪਾਲਾ। ਨਾਨਕ ਸਾਚ ਪਤੀਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬਾਂ। ਗੁਰਪ੍ਰਸਾਦ ਜਪ ਆਦ ਸੱਚ, ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਚੁਪੈ ਚੁੱਪ ਨਾ ਹੋਵੇ ਜੇ ਲਾਇਰ ਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸੱਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਆ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਆ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਗਾਵੈ ਕੋ ਤਾਨ ਹੋਵੈ ਕਿਸੇ ਤਾਨ, ਗਾਵੈ ਕੋ ਦਾਤ ਜਾਣੈ ਨਿਸਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੀ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦਿਸੇ ਦੂਰ, ਗਾਵੈ ਕੋ ਵੇਖੇ ਹਾਦਰਾ ਦੂਰ। ਕਥਨਾ ਕਥਿਨਾਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਆਖੈ ਮੰਗਹਿ ਦੇਹ, ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ। ਮੁਹਾਂ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ। ਅੰਮ੍ਰਿਤ ਵੇਲਾ ਸਾਚ ਨਾਉ ਵਡਿਆਈ ਵਿਚਾਰ।
ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੁਰ ਕਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੁਮੈ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕਹਿ ਨਾਏ ਕਰੀ ਜੇਤੀ ਸੇਠ ਉਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੈ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੈ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਟਕਾ ਇਸਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪਕਾ ਨਾਸ ਸੁਣਿਆ ਸਰਾ ਗੁਣਾਂ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਹਾਥ ਹੋਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸਿੱਤੀ ਸਨਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੈ ਪਾਵੈ ਦਰਗਹਿਮਾਨ ਪੰਚੈ ਸੁਹ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੀ ਕੋ ਕਹੈ ਕਰੇ ਵਿਚਾਰ ਕਰਤੈ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਦੇ ਭਾਰ ਤਲੇ ਕਵਣ ਜੋਰ ਜੀ ਜਾਤ ਰੰਗਾ ਕਹਿ ਨਾਮ ਸਵਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ
ਵਾਰਿਆ ਨਾ ਜਾਵਾਂ ਇੱਕ ਬਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾ ਹੈ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾ ਹੈ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰ ਹੈ ਭਾਰ, ਨਾਨਕ ਨੀਚ ਕਹੇ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸਖੇਹ, ਮੂਤ ਬਲੀਤੀ ਕੱਪੜ ਹੋਏ, ਦੇਹ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲੇਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਨ, ਸੁਣਿਆ ਮੰਨਿਆ ਮਨ ਕੀਤਾ ਭਾਵੋ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਉ, ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਰੁਤੀ ਮਾਹੋ, ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ, ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਤ ਕੇ ਵੇਦ ਕਹਿਣੀ ਕਬਾਤ, ਸਹਿਸ ਅਠਾਰਹ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਸਾ ਲਾਹੀ ਸਾ ਲਾਹੇ ਤੀ ਸੁਰਤ ਨਾ ਪਾਈਆ, ਨਦੀਆਂ ਤੇ ਵਾਹ ਪਵੈ ਸਮੁੰਦ ਨ ਜਾਣਿਆ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਨ ਹੋਵਣੀ ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨਾ ਦੇਣ ਨਾ ਅੰਤ, ਅੰਤ ਨ ਵੇਖਣ ਸੁਣ ਨਾ ਅੰਤ, ਅੰਤ ਨ ਜਾਪੈ ਕਿਆ ਮਨਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ, ਉਹ ਏਵੜ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ, ਜੀਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਨ ਨਾ ਤਮਾਏ, ਕੀਤੇ ਮੰਗਹ ਜੋਦ ਅਪਾਰ, ਕੀਤਿਆਂ ਗਣਤ ਨਹੀਂ ਵਿਚਾਰ, ਕੀਤੇ ਖੱਪ ਟੁੱਟੈ ਵੇਕਾਰ, ਕੀਤੇ ਲੈ ਲੈ ਮੁੱਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ, ਕੀਤਿਆ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਜੀ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇਤੀਆ ਮੋਹ ਖਾਏ, ਆਪੇ ਜਾਣੇ ਆਪੇ ਦੇ ਅੱਖ ਸੇ ਪੇ ਕੇਈ ਕੇ, ਜਿਸਨੂੰ ਬਖਸੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ,
अमुल कर्म अमुल फुरमान अमुलो अमुल आख्या न जाय आख आख रहे लिबलाए आखे वेद पाठ पुराण आख पढ़े करे वख्यान आख है बरमे आख इंद आख है गोपी तह गोविंद आख है ईश्वर आख सिद्ध आख है किते किते बुद्ध

ਤੇ ਗਾਵਣਹਾਰ ਗਾਵੈ ਤੁਹਨੋਂ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲੇਖ ਲਿਖ ਧਰਮ ਵਿਚਾਰ ਗਾਵਹਿ ਈਸਰ ਬਰਮਾ ਦੇਵੀ ਸੂਹਨ ਸਦਾ ਸਵਾਰ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਣੀਆਂ ਮਨਮੋਹਣ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪ੍ਰਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰ ਹੈ ਬੇਪੋਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਿਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜ ਹੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾਸਾਦ ਸੰਜੋਗ ਵਿਜੋਗ ਦੁਇਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੁ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਵ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵਹਿ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੈ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਰ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸਿਵ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ

सुरा सिदा की सुध कर्म खंड की बाणी जोर तिथै होर न कोई होर तिथै जोध महाबल सूर तिन मैं राम रहा भरपूर तिथै सीतो सीता महिमा माह ताँ के रूप न कथने जाहे ना ओहे मरै न ठागे जाहे जिन कै राम वसे मन माहे तिथै भागत वसै के लो करे आनंद सच्चा मन सोय सच खंड वसै निरंकार कर कर वेखे नदर निहाल तिथे खंड मंडल वरभंड जे को कथै ता अंत न अंत तिथे लो लो आकार जिव जिव हुकम तिवै तिवकार वेखै विगसै कर विचार नानक कथना करड़ा सार जत पहारा धीरज सुनियार अहरण मत वेद हथियार पाओ खला अगन तपताओ भांडा पाओ अमृत तटाल घड़िए सब सची टकसाल जिनको नदर कारम तिनकार नानक नदरी नदर निहाल सलोक पवन गुरु पाणी पिता माता धरत महत दिवस रात दुए दाई दाया खेले सगल जागत चंगे आईया बुरे आईया वाचै धर्म हदूर करमी आपो अपनी की नेड़े के दूर जिनी नाम ते आया गए मसकत काल नानक ते मुख उजले केती छुट्टी नाल सोदर राग आसा महला पहला एक ओंकार सतगुर प्रसाद सोदर तेरा किहा सो कर किहा जित बै सर्व समाले वाजे तेरे नाद अनेक असंखा किते तेरे वावन हारे किते तेरे राग परी स्यों कहिया किते तेरे गावन हारे गावन तुदनो पवन पानी बै संतर गावे राजा धर्म द्वारे गावन तुदनो चेत गोपत लिख जानन लेख लिख धर्म विचारे गावन तुदनो ईश्वर ब्रह्मा देवी सोहन तेरे सदा सवारे गावन तुनो इंद इंदासन बैठे देवत्यां दरनाले गावन तुनो सिद्ध समाधि अंदर गावन तुदनो साध विचारे गावन तुनो जति सती संतोखी गावन तुदनो वीर करारे गावन तुदनो पंडित पढ़न रखी सर जुग जुग वेदा नाले गावन तुदनो मोहनिया मनमोहन सुरगम अच्छ पै आले गावन तुनो रतनो पाए तेरे आठ साठ तीर्थ नाले गावन तुदनो जोध महाबल सूरा गावन तुनो खाणी चारे गावन तुनो खंड मंडल ब्रह्मंडा कर कर रखे तेरे तारे सही तुदनो गावन जो तुद पावन रते तेरे भगत रसाले होर केते तुदनो गावन सी मैं चितनावन नानक क्या विचारे सोई सोई सदा सच साहिब साचा साची नाई है पी होसी जाय न जासी रचना जिन रचाई रंगी रंगी भाती कर कर जिनसी माया जिन उपाई कर कर देखै कीता अपना ज्यो तिस दी वड्याई जो तिस भावै सोई करसी फिर हुक्म न करना जाई सो पात साहो साहा पात साहिब नानक रहन रजाई आसा महला पहला सुन वड्डा आखे सब कोय केवड़ वड्डा डीठा होए कीमत पाए न कहा जाए कहने वाले तेरे रहे समाए बड़े मेरे साहिबा गहर गंभीरा गुणी गहीरा कोई न जाने तेरा कीता केवड़ चीरा रहा सब सुरती मिल सुरत कमाई सब कीमत मिल कीमत पाई ज्ञानी ध्यानी गुर गुरहाई कह न जाई तेरी तिल वड्याई सब सत सब तप सब चंगे आईया सिद्धा पुरखा किया वड्याईया तुद बिन सिद्धि किने न पाईया कर मिले नाही ठाक रहाइया आखण वाला क्या वे चारा सिफती भरे तेरे भंडारा जिस तू देह तिसे क्या चारा नानक सच सवारण हारा आसा महला पहला आखा जीवा विसरै मर जाओ आखण औखा साचा नाओ साचे नाम की लागै भूख उत भूख है खाए चली है दुख सुख विसरे मेरी माए साचा साहिब साचे नाय रहाओ साचे नाम की तिल वड्याई आख थकै कीमत नहीं पाई जी सब मिलकै आखण पा वड्डा न होवै घाट ना जाए ना ओ मरे ना होवै सोग देंदा रहे ना चुकै भोग गुण ए होर ना ही कोई ना को हुआ ना को होए
जीवड़ आप तेवड़ तेरी दात जिन दिन करकै कीती रात खासम विसार है ते कमजात नानक नावै बाज सुनात राग गुजरी महला चौथा हर के जन सतगुर सतपुरखा बिनो करो गुरपास हम कीरे केरम सतगुर सरनाई कर दया नाम प्रगास मेरे मीत गुरदेव मोह कौ राम नाम प्रगास गुरमत नाम मेरा प्राण सिखाई हर कीरत हमरी रह रास रहाव हर जन के बड़ भाग वडेरे जिन हर हर सरदा हर प्यास हर हर नाम मिले त्रिपतासै मिल संगत गुण प्रगास जिन हर हर हर रस नाम ना पाया ते भागहीन जम पास जो सतगुर सरण संगत नहीं आए त्रिग जीवै त्रिग जीवास जिन हर जन सतगुर संगत पाई तिन तुर मस्तक लिखिया लिखास धन धन सत संगत जित हर रस पाया मिल जन नानक नाम प्रगास राग गूजरी महला पंजवा काहे रे मन चितवै उदम जा अहर हर जियो परया सैल पत्थर मैं जान तो पाए ताका रिजक आगै कर धरिया मेरे माधो जी सतसंगत मिले सो तरिया गुर प्रसाद परम पद पाया सुख काष्ट हरिया रहाओ जनन पिता लोक सुत बंता कोई न किसकी धरिया सिर सिर रिजक सबाहे ठाकुर सिर सिर रिजक संभाहे ठाकुर काहे मन पाओ करिया उड़े उड़ आवै सह कोसा तिस पाछे बचरे शरिया तिन कवन खलावै कवन चुकावै मन में सिमरन करिया साव निधान दस आश्र सिधान ठाकुर कर तल धरिया जन नानक बल बल साध बल जाइय तेरा अंत न पारा वरिया राग आसा महला चौथा सो पुरख एक ओंकार सतगुर प्रसाद सो पुरख निरंजन हर पुरख निरंजन हर अगमा अगम अपारा सब त्याव है सब त्याव है तुझ जी हर सच्चे सृजनहारा सब जी तुम्हारे जी तू जिया का दातारा हर त्याव हो संतो जी सब दुख विसारण हारा हर आपे ठाकुर हर आपे सेवक जी क्या नानक जंत वेचारा तू घट घट अंतर सर्व निरंतर जी हर एको पुरख समाणा एक दाते एक पेखारी जी सब तेरे चोज बिडाणा तू आपे दाता आपे भुगता जी हाओ तुद बिना वरना जाना तू पार ब्रह्म बेअंत बेअंत जी तेरे क्या गुण आख वखाणा जो सेवा है तुद जी जन नानक तिन कुरबाणा हर त्याव है तुझी से जन युग मैं सुखवासी से मुक्त भय जिन हर त्याया जी तिन टूटी जमकी फासी जिन निरपाओ जिन हर निरपाओ त्याया जी तिन का पाओ सब गवासी जिन सेव्या मेरा हर जी ते हर हर रूप समासी से धन जिन हर त्याया जी जिन नानक तिन बल जासी तेरी भागत भंडार जी भरे बेअंत बेअंता तेरे भगत सलाहन तुद जी हर अनक अनेक अनंता तेरी अनक करह है हर पूजा जी तप तप है जप है बेअंता तेरे अनेक पढ़ है बहु सिमर शास्त्र जी कार किरिया खट कर्म करंता से भगत परे जन नानक जी जो भाव है मेरे हर भगवंता तू आदि पुरुख परंपर करता जी तुद जीवड़ अवरना कोई तू जुग जुग एको सदा सदा तू एको जी तू निश्चल करता सोई तुद आपे भाव है सोई वरते जी तू आपे करह सोई तुद आपे श्रेष्ठ सब उपाई जी तुद आपे सिरज सब गोई जन नानक गुण गावै करते के जी जो सब सह का जान होई आसा महला चौथा तू करता सच्यार मेंडा साई जो तौ भावै सोई थीसी जो तू दे सोई हो पाई रहा सब तेरी तू सबनी त्याया जिसनू कृपा करै तिन नाम रतनू पाया जिसनू कृपा करै तिन नाम रतन पाया गुरमुख लादा मनमुख गवाया तुद आप विछोड़िया आप मिलाया तू दरियाओ सब तुझ ही माह तुझ बिन दूजा कोई ना है जीव जंत सब तेरा खेल विजोग मिल बिछड़िया संजोगी मेल जिसनो तो जाना है सोई जन जाने हर गुण सद ही आख बखाने जिन हर सेविया तिन सुख पाया
सहजे ही हर नाम समाया, तू आपे करता तेरा किया सब होए, तुद बिन दूजा वरना कोई, तू कर कर वेख जाने सोए। जन नानक गुरमुख प्रगट होए आसा, महला पहला तित सरवड़ा तित सरवड़ पई लै निवासा, पानी पावक तिन्ह किया, पंकज मोह पाग नहीं चाल, हम देखा तै डूबे ले, मन एक नचेत समूढ़ मना, हर विसरत तेरे गुण गलिया रहा, ना हो जति सती नहीं पड़िया, मूर्ख मुगदा जन्म भया, प्रणवत नानक तिनकी सरना, जिन तू नाही विसरिया, समल पंजवा पई प्राप्त मानुख देहुरिया, गोविंद मिलन की एह तेरी वरिया, अवर काज तेरे किते न काम, मिल साध संगत पज केवल नाम, सरजाम लाग पवजल तरन कै, जन्म वृथा जात रंग माया कै रहाओ, जप तप संजम धर्म न कमाया, सेवा सार न जानिया हर राया, कहो नानक हम नीच क्रम, सरन प्रेकी राखो शर्मा, सोहिलड़ा सोहिला राग गौड़ी दीप की महला पहला, एक ओंकार सतगुर प्रसाद, जय कर कीर्त आखिए करते का होए विचारो, तित कर गावो सोहिला सिवर हो सिरजन हारो, तुम गावो मेरे निरपव का सोहिला, हौ वारी जीत सोहले सदा सुख हो रहाओ, नित नित जीड़े समालियन देखेगा देवन हार, तेरे दाने कीमत ना पवै तिस दाते कवन समार, संबत साहा लिखिया मिलकर पावो तेल, देहो सजन आसीसड़िया जो होवे साहिब स्यो मेल, कर कर एहो पाहुचा सदड़े नित पवन, सदन हारा सिमरिए नानक से देह आवन, राग आसा महला पहला, छिया घर छिया गुर छिया उपदेश, गुर गुर एको वेस अनेक, बाबा जय कर करते कीर्त होए, सो कर राख वडाई तोय रहाओ, विषय चस्या घड़िया पहरा, थिति वारी माह होआ, सूरज एको रुतन एक, नानक करते के केते वेस, राग तनासरी महला पहला, गगन मै थाल रव चंद दीपक बने, तारका मंडल जनक मोती, धूप मलयान लो पवन चवरो करे, सगल बनराय फलंत ज्योति, कैसी आरती होए पव खंडना तेरी आरती, अनहदा शब्द वाजंत पेरी रहाओ, सहस तब नैन नन नैन है तो ही कौ, सहस मूर्त नन एक तो ही, सहस पद विमन नन एक पद गंध बिन, सहस तब गंध इव चलत मोही, सब मैं ज्योत ज्योत है सोए, तिसदा चानन सब मैं चानन होए, गुर साखी ज्योत प्रगट होए, जो तिस भावै सो आरती होए, हर चरण कमल मकरंद लोभित मनो अंध नो मोहे आही प्यासा, कृपा जल देहे नानक सारंग को होए जाते तेरे नाए वासा, राग गौड़ी पूर्वी महला चौथा, काम क्रोध नगर बह भरिया, मिल साधु खंडल खंडा हे, पूर्व लिखत लिखे गुरु पाया, मन हर लिव मंडल मंडा हे, कर साधु अंजलि पुन वड्डा हे, कर डंडौत पुन वड्डा हे रहाओ, साखत हर साध न जानिया, तिन अंतर होम मैं कंडा हे, ज्यो ज्यो चलह चुभह दुख पावह, जमकाल सह सिर डंडा हे, हर जन हर हर नाम समाणे, दुख जन्म मरण पाव खंडा हे, अविनाशी पुरख पाया परमेसर, बाहो सोव खंड ब्रह्मंडा हे, हम गरीब मस्कीन प्रभ तेरे, हर राख राख वड़ वड़ा हे, जन नानक नाम आधार टेक है, हर नामे ही सुख मंडा हे, राग गौड़ी पूर्वी महला पंजवा, करो बिनंती सुनो मेरे मीता, संत टहल की बेला, ईहा खाड़ चलो हर लाहा, आगे वसन सुहेला, औद कटै दिनस रहन आरे, मन गुरमिल का सवारे रहाओ, एहो संसार बेकार संसे मह, तरयो ब्रह्म ज्ञानी, जिसे जगाए पियावै एहो रस, अकथ कथा तिन जानी, जाको आए सोई बिहाजू, हर गुरते मनह बसेरा, निज कर पहल निज कर महल, पावो सुख सहजे बहुर ना होए गो फेरा, अंतर जामी पुरख विधाते, सबदा मन की पूरे, नानक दास एह सुख मांगे, मोको कर संतन की धूरे, एक ओंकार सतगुर प्रसाद, राग श्री राग महला पहला पहला, घर पहला
ਮੋਤੀ ਤਾਂ ਮੰਦਰ ਉਸਰਾ ਰਤਨੀ ਹੋਏ ਜੜਾ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿਤਨ ਆਵੈ ਨਾਉ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਵਰ ਨਾਹੀ ਥਾਉ ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿਤਨਾ ਆਵੈ ਨਾਉ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਉ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟ ਮੇਰੀ ਆਰਜਾ ਪਵਣ ਪੀਅਣ ਅਪਿਆਉ ਚੰਦ ਸੂਰਜ ਦੋਏ ਗੁਫੇ ਨਾ ਦੇਖਾ ਸੁਪਨੇ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜਾ ਅੱਖਾਂ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣਾ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਉਸਾ ਕਟੀਏ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜਾ ਅੱਖਾਂ ਨਾਉ ਪੰਖੀ ਹੋਏ ਕਹਿ ਜੇ ਪਵਾ ਸਹਿ ਅਸਮਾਨੀ ਜਾਓ ਨਦਰੀ ਕਿਸੇ ਨਾ ਆਵੋ ਨਾ ਕਿਸ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜਾ ਅੱਖਾਂ ਨਾਉ ਨਾਨਕ ਕਾਗਦ ਲਾਖਮਣਾ ਪੜ ਪੜ ਕੀਚੇ ਭਾਉ ਮਸੂ ਤੋੜ ਨਾ ਆਵੀ ਲੇਖਣ ਪਾਉਣ ਚਲਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜਾ ਅੱਖਾਂ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਵਾਟ ਚਲਾਈਏ ਲੇਖੇ ਸੁਣ ਵੇ ਖਾਓ ਲੇਖੇ ਸਾਹ ਲਵਾਈ ਹੈ ਪੜੇ ਕਿ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹ ਅੰਦੇ ਨਾ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰਨਾ ਜਾਇਕੈ ਇੱਥੇ ਖਾਜੈ ਕਾਲ ਜਿੱਥੇ ਬਹਿ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਣ ਵਾਲੇ ਜੇਤੜੇ ਸਭ ਬੰਨ ਹੈ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਈ ਕਿਵੇਂ ਕੀਮਤ ਕਿਨੇ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆ ਸੋ ਕਹਿ ਰੀਸ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਊੜ ਚੂਹੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁੱਖ ਸੁੱਧੀ ਅਗਨ ਕ੍ਰੋਧ ਚੰਡਾਲ ਰਸਕਸ ਆਪ ਸਲਾਣਾ ਇਹ ਕਰ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਊਤਮ ਸੇਦਰ ਊਤਮ ਕਹੀਐ ਨੀਚ ਕਰਮ ਬਹਿਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੀ ਕੈ ਘਟਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵੈ ਸੀ ਭਲੈ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਿਨ ਹਿਰਦੇ ਰਿਹਾ ਸਮਾਏ ਤਿੰਨ ਕਾ ਕਿਆ ਸਲਾਹਣਾ ਬਰਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚੇ ਦਾਨ ਨਨਾਏ ਸ੍ਰੀ ਰਾਗ ਮਹੱਲਾ ਪਹਿਲਾ ਹਮਲ ਗਲੋਲਾ ਕੂੜਕਾ ਦਿੱਤਾ ਦੇਵਣ ਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸੱਚ ਕੋ ਸੱਚ ਜਾਣ ਜਿਤ ਸੇਵਿਆਂ ਸੁਖ ਪਾਈਐ ਤੇਰੀ ਦਰਗਹ ਚੱਲੇ ਮਾਣ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੇ ਵਖਾਣੇ ਜਿਤੜੇ ਹੋ ਤਿੰਨ ਬਲਿਹਾਰੇ ਜਾਓ ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਵੈ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਤਾਂ ਮੁਖ ਹੋਵੇ ਉਜਲਾ ਲਖ ਦਾਤੀ ਇੱਕ ਦਾਤ ਦੂਗ ਤਿਸੇ ਪੈ ਆਖੀਏ ਸੁਖ ਜਿਸੇ ਹੀ ਪਾਸ ਸੁਖ ਮਨਹੋ ਵਿਸਾਰੀਏ ਜਾਕੈ ਜੀ ਪ੍ਰਾਣ ਤਿਸ ਵਿੱਚ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ
ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸਾਨ ਰਹਾਉ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲ ਹੈ ਤਿੰਨ ਮਨ ਸੱਚਾ ਨਾਉ ਕਰ ਮਿਲੇ ਤਾਂ ਪਾਈਏ ਨਾਹੀਂ ਗੱਲੀ ਵਾਓ ਦੁਆਉ ਇੱਕ ਆਵੇ ਇੱਕ ਜਾਹੇ ਉੱਠ ਰੱਖੀਏ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਏ ਨ ਜਾਣੀਏ ਬਿਨ ਨਾਮ ਹੈ ਵਹਿਕਾਰ ਪੈ ਤੇਰਾ ਡਰ ਅਗਲਾ ਖਪ ਖਪ ਛਿਜੇ ਦੇਹ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੀ ਟੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਜ ਮਿੱਠੇ ਮੰਨਿਆ ਸੁਣੈ ਸਾਹ ਲੋਣੈ ਖਾਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੇ ਹੇ ਅੰਮ੍ਰਿਤ ਭਾਓ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦ ਤਨ ਪੀੜੀਏ ਮਨ ਮਹਿ ਚੱਲਹਿ ਵਿਕਾਰ ਰਹਾਓ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖਾ ਤਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮਹਿ ਚੱਲਹਿ ਵਿਕਾਰ ਰਹਾਓ ਘੋੜੇ ਪਾਖਰ ਸੋਨੇ ਸਾਖਤ ਬੂਝਣ ਤੇਰੀ ਵਾਟ ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਯਾਦ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਏ ਮਨ ਮਹਿ ਚੱਲਹਿ ਵਿਕਾਰ ਰਹਾਓ ਕਰ ਮੰਦਰ ਖੁਸ਼ੀ ਨਾਮ ਕੀ ਨਜ਼ਰ ਤੇਰੀ ਪ੍ਰਵਾਨ ਹੁਕਮੀ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਘਰ ਮੰਦਰ ਖੁਸ਼ੀ ਨਾਮ ਕੀ ਨਜ਼ਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੁੱਤੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲੜਤਾ ਅਗਰ ਵਾਸ ਤਨ ਸਾਸ 68 ਤੀਰਥ ਕਾ ਮੁੱਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਲਾਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਜੇ ਸੋ ਵੇਰ ਕਮਾਈਏ ਕੂੜੇ ਕੂੜਾ ਜੋਰ ਰਹਾਓ ਪੂਜ ਲਗੇ ਪੀ ਰਾਖੀਏ ਸਭ ਮਿਲੇ ਸੰਸਾਰ ਨਾਮ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲੇਖੇ ਨਾ ਪਵੈ ਸਭ ਪੂਜ ਖੁਆਰ ਜਿਨ ਕੋ ਸਤਿਗੁਰ ਥਾਪੈ ਤਿਨ ਮੇਟ ਨਾ ਸਕੈ ਕੋਏ ਹੁਣ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ ਖੇਹੂ ਖੇਹਰ ਲਾਈਏ ਤਾਂ ਜੀਉ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰ ਔਗੁਣਵੰਤੀ ਝੂਰ ਜੇ ਲੋੜੇ ਵਰ ਕਾਮਣੀ ਨਾ ਮਿਲੀਏ ਪਿਰਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ ਮੇਰੇ ਠਾਕੁਰ ਪੂਰੇ ਤਖ਼ਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਅਤੋਲ ਰਹਾਓ ਪ੍ਰਭ ਹਰਿਮੰਦਰ ਸੋਹਣਾ ਤਿਸਵੇਂ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉਂ ਚੜਾਓ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰ ਤੁਲਹਾ ਹਰਨਾਓ ਗੁਰ ਸਰ ਸਾਗਰ ਬੋਹਿਤੋ ਗੁਰ ਤੀਰਥ ਦਰੀਆਓ ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ ਪੂਰੋ ਆਖੀਏ ਪੂਰੇ ਤਖ਼ਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੇ ਕਿਉਂ ਕਾਟੇ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲਹੋ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੰਥ ਸਮਰੱਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੋਖ ਸਿੰਘਾਰਿਆ ਮਿੱਠਾ ਬੋਲਣੀ ਫਿਰ ਰਸਾਲੂ ਤਾਮਲੇ ਜਾਂ ਗੁਰਕਾ ਸ਼ਬਦ ਸੁਣੀ ਕੇਤੀਆਂ ਤੇਰੀ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀਵ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੇ ਸੱਚ ਉਪਜੇ ਸੱਚ ਮੈਂ ਸਾਸ ਸਮਾਏ ਸੁਰਤ ਹੋਏ ਪਤ ਉਗਵੇ ਗੁਰ ਬਚਨੀ ਪਾਉ ਖਾਏ
ਨਾਨਕ ਸੱਚਾ ਪਾਤ ਸਾਹੋ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਪਲੀ ਸਰੀ ਜੇ ਉਬਰੀ ਹੋਮੇ ਮੋਈ ਘਰਾਹੋ ਦੂਤ ਲਗੇ ਫਿਰ ਚਾਕਰੀ ਸਤਿਗੁਰ ਕਾ ਵੇ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੀ ਪ੍ਰਵਾਹ ਮਨ ਰੇ ਸੱਚ ਮਿਲੇ ਪਾਓ ਜਾਏ ਪੈਵਿਨ ਨਿਰਪਉ ਕਿਉ ਥੀਐ ਗੁਰਮੁਖ ਸ਼ਬਦ ਸਮਾਏ ਰਹਾਉ ਕੀਤਾ ਆਖਣ ਆਖੀਏ ਆਖਣ ਤੋਟ ਨ ਹੋਏ ਮੰਗਣ ਵਾਲੇ ਕੀਤੜੇ ਦਾਤਾ ਏਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨਮੈ ਖੇਲ ਖਿਲਾਏ ਸੰਜੋਗੀ ਮਿਲ ਏਕ ਸਹਿ ਵੇ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋ ਥੀਏ ਅਵਰ ਨ ਕਰਨਾ ਜਾਏ ਗੁਰਮੁਖ ਵਾਸਤ ਵੇ ਸਾਹੀਏ ਸੱਚ ਵਖਰ ਸੱਚ ਰਾਸ ਜਿਨ ਸੱਚ ਵਣੰਜਿਆ ਗੁਰ ਪੂਰੇ ਸਾਹਿਬ ਆਸ ਨਾਨਕ ਵਾਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚ ਰੰਗ ਚੜਾਉ ਸੱਚ ਮਿਲੇ ਸੰਤੋਖੇ ਹਰ ਜਾ ਪੇਕੇ ਭਾਏ ਭਾਈ ਰੇ ਸਾਂਝਣਾ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਣ ਰਹਾਓ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮਰਾਰ ਸੱਚ ਕਰਨੀ ਦੇ ਪਾਈਏ ਦਰ ਕਰ ਮਹਿਲ ਅਪਾਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਵਿਧ ਕਰਮ ਕਮਾਈਏ ਆਸ ਅੰਦੇਸਾ ਹੋਏ ਕਿਉਂ ਗੁਰ ਬਿਲ ਤ੍ਰਿਕੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਣੀ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉਂ ਕਰ ਵਾਸ ਏਕੋ ਸਾਵਧ ਵਿਚਾਰੀਏ ਅਵਰ ਤਿਆਗੇ ਆਸ ਨਾਨਕ ਦੇਖ ਦਿਖਾਈਏ ਹਉ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ ਕੱਲਰ ਕੇਰੀ ਕੰਧ ਜੋ ਐਨਸ ਕਿਰ ਢਹਿ ਪਾਏ ਬਿਨ ਸਬਦੈ ਸੁਖ ਨਾ ਥੀਏ ਨਾ ਪਿਰ ਬਿਨ ਦੁਖ ਨਾ ਜਾਏ ਮੁੰਦੈ ਪਿਰ ਬਿਨ ਕਿਆ ਸਿੰਗਾਰ ਦਰ ਕਰ ਟੋਈ ਨਾ ਲਹਿ ਦਰਗਾਹ ਝੂਠ ਖੁਆਰ ਰਹਾਓ ਆਪ ਸੁਜਾਣ ਨ ਭੁੱਲੇ ਸੱਚਾ ਵਡਗਿਰਸਾਨ ਪਹਿਲਾ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ ਨਾ ਉਹਨੇ ਦੇ ਉਪਜੇ ਨਾਮ ਏਕ ਕਰਮ ਪਵੇ ਨਿਸਾਨ ਗੁਰ ਕੋ ਜਾਣ ਨ ਜਾਣੀ ਕਿਆ ਤਿਸ ਚੱਜ ਅਚਾਰ ਅੰਧਲੈ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨਾ ਚੁੱਕੀ ਮਰ ਜਨਮੇ ਹੋਈ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੂਹਾ ਚੰਦਨ ਬੌਕਣਾ ਪਾਨਾ ਨਾਲ ਕਪੂਰ ਜੇ ਤਨ ਕੰਤਨ ਭਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹਾਹ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਜਦੀ ਹੈ ਕਿਉਂ ਸੋਹੈ ਗੁਰਦੁਆਰ ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇਹ ਡਰਾਵਣੀ ਜਾਂ ਜਿਉ ਵਿੱਚੋਂ ਜਾਏ ਭਾਹੇ ਬੁਲੰਦੀ ਵਿੱਜ ਵੀ ਧੂਓ ਨਾ ਨਿਕਸਿਓ ਕਾਏ ਪੰਚੇ ਰੁਨੇ ਦੁੱਖ ਭਰੈ ਬਿਨਸੇ ਦੂਜੇ ਭਾਏ ਮੂੜੇ ਰਾਮ ਜਪੋ ਗੁਣਸਾਰ ਹੋਮੈ ਮਮਤਾ ਮੋਹਣੀ ਸਭ ਮੁੱਠੀ ਅੰਕਾਰ ਰਹਾਓ ਜਿਨੀ ਨਾਮ ਵਿਸਾਰਿਆ ਦੂਜੇ ਕਰ ਲੱਗ ਦੁਬਧਾ ਲਾਗੇ ਪਚਮੇ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੈ ਠੱਗ ਮੋਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਧੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗ ਹੈ ਪੈਂਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਲ ਜਲ ਮਾਟੀ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹੇ ਮਨੂਰ ਔਗਣ ਫਿਰ ਲਾਗੂ ਪਏ ਕੂਰ ਬਜਾਵੈ ਤੂਰ ਬਿਨ ਸਬਦੇ ਭਰਮਾਈਏ ਦੁਬਧਾ ਡੋਬੇ ਪੂਰ ਮਨ ਰੇ ਸਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਵੈ ਆਵੈ ਜਾਏ ਰਹਾਉ ਤਨ ਸੱਚਾ ਸੋ ਆਖੀਏ ਜਿਸਮੈ ਸੱਚਾ ਨਾਓ ਭੈ ਸੱਚ ਰਾਤੀ ਦੇਹਰੀ ਜੇਵਾ ਸੱਚ ਸੁਆਓ ਸੱਚੀ ਨਦਰ ਨਿਹਾਲੀਏ ਬੌੜ ਨਾ ਪਾਵੈ ਤਾਓ ਸੱਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਸ਼ਬਦ ਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਜ ਭੂਤ ਸੱਚ ਭੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇਕ ਆਵੇ ਇਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਟਮੱਤੀ ਬੂਢੀਏ ਗੁਰਮੁਖ ਸੱਚ ਸੁਤਾਰ ਗੁਰਮਿਨ ਕਿਉਂ ਤਰੀਏ ਸੁਖ ਹੋਏ ਜੋ ਭਾਵੇ ਤੂੰ ਰਾਖ ਤੂੰ ਮੈਂ ਅਵਰਨਾ ਦੂਜਾ ਕੋਈ ਰਹਾਓ
ਆਗੇ ਦੇਖੋ ਡਾਉ ਜਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਹਵੀ ਸੱਚੇ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰਿਓ ਜਿਉ ਜਿਉ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸੁਮੇਓ ਜਿਨ ਇਹ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਦ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਜੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਜੇ ਸਾਹਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਵਨ ਸਾਸ ਹੈ ਤਬ ਲਗ ਇਹ ਤਨ ਦੇਹ ਬਿਨ ਗੁਣ ਕਾਮਨਾ ਆਵੇ ਢੈ ਢੇਰੀ ਤਨ ਖੇਹ ਮੇਰੇ ਮਨ ਡਹਿ ਲਾਹਾ ਕਰ ਜਾਏ ਗੁਰਮੁਖ ਨਾਮ ਸਲਾਹੀ ਹੈ ਹਉਮੈ ਨਿਵਰੀ ਭਾ ਹੇ ਰਹਾ ਸੁਣ ਸੁਣ ਗੰਢਣ ਗੰਢਿਐ ਲਿਖ ਪੜ ਬੁੱਝੈ ਭਾਰ ਤ੍ਰਿਸ਼ਨਾ ਐਨਸ ਅਗਲੀ ਹਉਮੈ ਰੋਗ ਵਿਕਾਰ ਉਹ ਬੇਪਰਵਾਹ ਅਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਣ ਵਜੇ ਕਰੀ ਲਕਸ਼ਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨ ਤ੍ਰਾਪੀਆ ਬਿਨ ਨਾਵੇਂ ਦੁੱਖ ਸੰਤਾਪ ਹਰ ਜਪ ਜੀਰੇ ਛੁੱਟੀਏ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਤ੍ਰਿਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰੂ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਿਪਲ ਹੀ ਲੇਖੇ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜਿਉ ਭਾਵੈ ਤਿਉ ਨਿਰਜਾਸ ਜੀਏ ਰਹਿ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਓ ਅੰਤਰ ਕੀ ਗਤ ਜਾਣੀਏ ਗੁਰ ਮਿਲਿਆ ਸੰਕ ਉਤਾਰ ਮੋਇਆ ਜਿਤ ਕਰ ਜਾਈਏ ਤਿਤ ਜਿਵੰਦਿਆ ਮਰ ਮਾਰ ਅਨਹਦ ਸ਼ਬਦ ਸੁਣਾਵੈ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤੈ ਹੋਮੇ ਹੋਏ ਬਿਨਾਸ਼ ਸਤਿਗੁਰ ਸੇਵੈ ਆਪਣਾ ਉਹ ਸਤਿਗੁਰ ਬਾਣੇ ਤਾਸ ਖੜ ਦਰਗਾਹ ਪਹਿਨਾਈਏ ਮੁਖ ਹਰ ਨਾਮ ਨਿਵਾਸ ਜੈ ਦੇਖਾ ਤੈ ਰਵ ਰਹੇ ਸਿਵ ਸ਼ਬਦ ਇਕਾ ਮੇਲ ਤ੍ਰੈ ਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁੱਖ ਵਿਛੜੇ ਮਨਮੁਖ ਲਹਿ ਨ ਮੇਲ ਮਨ ਬਹਿ ਰਾਗੀ ਘਰ ਵਸੇ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗੇ ਬਹੁੜ ਭੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹ ਮਨ ਮੂਰਖ ਲੁਭਿਆ ਲੁਭੇ ਲਗਾ ਲੁਭਾਨ ਸ਼ਬਦ ਨ ਭੀਜੇ ਸਕਤਾ ਦੁਰਮਤ ਆਵਨ ਜਾਨ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣ ਨਿਧਾਨ ਮਨ ਰੇ ਹੋਮੇ ਛੋੜ ਗੁਮਾਨ ਹਰ ਗੁਰ ਸਰਬਰ ਸੇਵ ਤੂੰ ਪਾਵੈ ਦਰਗਹਿ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਧ ਐਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਏ ਗੁਰ ਨਿੰਦਾ ਪਚੇ ਪਛਾਣ ਭਰਮੇ ਭੂਲਾ ਦੁੱਖ ਕਣੋ ਜਮ ਮਾਰ ਕਰੇ ਖੁਲਹਾਨ ਮਨਮੁਖ ਸੁਖ ਨ ਪਾਈਏ ਗੁਰਮੁਖ ਸੁਖ ਸੁਭਾਨ ਇੱਥੇ ਧੰਦ ਪਿਟਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸਗਲ ਦੁਆਰ ਕੋ ਛੱਡ ਕੇ ਗਹੋ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਗੋਬਿੰਦ ਦਾਸ ਤੁਹਾਰ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਮੈਂ ਮਾਨ ਤਾਣ ਰਹਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿ

Bye.

Bye.

ਵਾਹਿਗੁਰੂ ਵਾਹਿਗੁਰੂ ਵਾਹਿ

वाहे गुरु।

ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ।

Bye.

ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੇ ਡਿੱਠੇ ਸਭ ਦੁੱਖ ਜਾਏ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੇ ਡਿੱਠੇ ਸਭ ਦੁੱਖ ਜਾਏ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੇ ਡਿੱਠੇ ਸਭ ਦੁੱਖ ਜਾਏ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੇ ਡਿੱਠੇ ਸਭ ਦੁੱਖ ਜਾਏ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੇ ਡਿੱਠੇ ਸਭ ਦੁੱਖ ਜਾਏ। ਧੰਨ ਗੁਰੂ ਤੇਗ ਬਹਾਦਰ ਸਿਮਰਿਐ ਕਰਨਾ ਨਿਧਿਆ ਹੋਇ ਧਾਇ। ਧੰਨ ਗੁਰੂ ਤੇਗ ਬਹਾਦਰ ਸਿਮਰਿਐ ਕਰਨਾ ਨਿਧਿਆ ਹੋਇ ਧਾਇ। ਸਭ ਥਾਈ ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿਮਰਿਐ ਕਰਨਾ ਨਿਧਿਆ ਹੋਇ ਧਾਇ। ਸਭ ਥਾਈ ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿਮਰਿਐ ਕਰਨਾ ਨਿਧਿਆ ਹੋਇ ਧਾਇ। ਸਭ ਥਾਈ ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿਮਰਿਐ ਕਰਨਾ ਨਿਧਿਆ ਹੋਇ ਧਾਇ। ਸਭ ਥਾਈ ਹੋਏ ਸਹਾਇ ਸਤਿ

ਨਾਨਕ ਮਨ ਤਨ ਚਾਓ ਏ ਨਿਤ ਪ੍ਰਭੂ ਨਾਨਕ ਮਨ ਤਨ ਚਾਓ ਏ ਨਿਤ ਪ੍ਰਭੂ ਲੋੜੇ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਅਨੰਕਾਰ ਤੂੰ ਠਾਕੁਰ ਨਾਨਕ ਕੀ ਪ੍ਰਭੇ ਆਪਣੀ ਭਗਤੀ ਲਾ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਅਨੰਕਾਰ ਤੂੰ ਠਾਕੁਰ ਭਗਵਾਨ ਨਾਨਕ ਕੀ ਪ੍ਰਭੇ ਆਪਣੀ ਭਗਤੀ ਲਾ ਮੰਗੋ ਦਾਨ ਠਾਕੁਰ ਮੰਗੋ ਦਾਨ ਠਾਕੁਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਨਾਮ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨਾਮ ਸਿੰਘ ਜੀ ਮਹਾਰਾਜ ਕੋਟ ਕੋਟ ਬਣਾ ਭੁੱਲ ਚੁੱਕ ਮਾਂ ਚਰਨ ਕਮਲਾ ਪਾਲ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਵਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਅੱਖਾਂ ਬੰਦ ਕਰਕੇ ਜੁੜ ਕੇ ਸਾਰੇ ਜਪੋ, ਬੋਲ ਕੇ ਸੁਣਨਾ ਵਾਹਿਗੁਰੂ, ਵਾਹਿਗੁਰੂ ਨਾਲ ਮਨ ਜੋੜਨਾ, ਸੁਖੀ ਹੋ ਜਾਏਗਾ। ਸੋਚਾਂ ਨਾਲ ਜੁੜ ਕੇ ਦੁਖੀ ਹੋ ਗਿਆ। ਸਿਮਰੋ ਸਿਮਰ ਸਿਮਰ ਸੁਖ ਪਾਓ।

So, mi grupiario, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਉਹਨਾਂ ਨੇ ਸਾਰਾ ਪਾਠ ਹੈ ਜਿਹੜਾ ਪਾਵਨ ਸ੍ਰੀ ਸੁਖਮਨੀ ਸਾਹਿਬ ਉਹਦੇ ਵਿੱਚ ਸਿਮਰਨ ਦੇ ਜੋ ਲਾਭ ਹੁੰਦੇ ਨੇ ਸਾਡੇ ਮਨ ਨੂੰ ਅਤੇ ਤਨ ਨੂੰ ਉਹ ਸਾਰੇ ਲਿਖ ਦਿੱਤੇ ਆ ਜਿਹੜਾ ਤੁਸੀਂ ਕਰ ਰਹੇ ਹੋ ਉਹਨਾਂ ਲਿਖਿਆ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਦੁਨੀਆਂ 'ਚ ਜਿੰਨੇ ਵੀ ਧਰਮ ਵਾਹਿਗੁਰੂ ਨੂੰ ਮਿਲਣ ਦੇ ਕੰਮ ਨੇ ਉਹਨਾਂ ਦੇ ਵਿੱਚ ਸਭ ਤੋਂ ਉੱਪਰ ਹੈ ਸਿਮਰਨ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਮੂਰਖ ਮਨ ਦਾ ਉਧਾਰ ਹੋ ਜਾਏਗਾ ਥੋੜ੍ਹੇ ਥੋੜ੍ਹੇ ਆਪਾਂ ਸਾਰੇ ਬੋਲੋ ਨਾਲ ਤੁਹਾਨੂੰ ਆਉਂਦਾ ਸੁਖਮਨੀ ਸਾਹਿਬ ਹੈ ਨਾ ਆਪਾਂ ਪੜ੍ਹ ਤਾਂ ਲੈਂਦੇ ਹਾਂ ਸੁਖਮਨੀ ਸਾਹਿਬ ਪਾਠ ਨਹੀਂ ਕਰਦੇ ਪਾਠ ਕਰ ਲੈਂਦੇ ਪਰ ਸਿਮਰ ਨਹੀਂ ਕਰਦੇ ਹੈ ਨਾ ਸਤਿਗੁਰੂ ਦੱਸ ਰਹੇ ਨੇ ਕਿ ਫਾਇਦੇ ਕੀ ਹੁੰਦੇ ਜੇ ਕਰੋਗੇ ਤਾਂ ਗੁਰਬਾਣੀ ਜੋ ਕਹਿ ਰਹੇ ਨੇ ਉਹ ਕਰਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਲਏ ਕਿਤੇ ਜੇ ਆਪਾਂ ਸਾਰੇ ਮੰਨ ਲਈਏ ਨਾ ਗੁਰੂ ਦੇ ਬਚਨਾਂ ਨੂੰ ਪ੍ਰਤੱਖ ਗੁਰੂ ਨਿਸਤਾਰ ਇਹ ਭਵਜਲ 'ਚ ਨਹੀਂ ਫਿਰ ਆਵਾਂਗੇ ਆ ਸ਼ਬਦ ਨੇ ਪਾਰ ਕਰ ਦੇਣਾ ਅੰਦਰ 'ਚ ਧਿਆਨ ਲਾ ਰਹੇ ਨਾ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਭਵਜਲ ਔਖਾ ਬੜਾ ਧਰਨਾ ਭਵਜਲ ਬਿਨ ਸ਼ਬਦੇ ਕਿਉਂ ਤਰੀ ਅਤੇ ਭਵਜਲ ਵਿਖਮ ਅਸਗਾ ਪਰ ਨਾਲ ਹੀ ਦੱਸਤਾ ਗੁਰ ਸ਼ਬਦੀ ਪਾਰ ਪਾਏ ਇੰਨੀ ਇਹ ਸਿਮਰਨ 'ਚ ਸ਼ਕਤੀ ਹੈ ਕਹਿੰਦੇ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਜੇ ਤੁਸੀਂ ਵਾਰ ਵਾਰ ਜਪ ਕੇ ਸੁਣੋਗੇ ਨਾ ਮਨ ਨਿਰਮਲ ਹੋ ਜਾਣਾ ਅਤੇ ਤੁਹਾਡੀ ਰਸਨਾ 'ਤੇ ਵਾਹਿਗੁਰੂ ਨੇ ਵੱਸ ਜਾਣਾ ਨਹੀਂ ਤਾਂ ਸਾਡੀ ਰਸਨਾ 'ਤੇ ਕੀ ਵਸਿਆ ਮੰਦੇ ਗੀਤ ਮੰਦੇ ਬੋਲ ਤੁਸੀਂ ਕੀ ਵਸਾਉਣਾ ਰਸਨਾ 'ਤੇ ਗੋਬਿੰਦ ਅਤੇ ਜੇ ਵਸਾ ਦਿੱਤਾ ਤਾਂ ਕਹਿੰਦੇ ਰਸਨਾ ਪਵਿੱਤਰ ਹੋ ਜਾਏਗੀ ਨਾਮ ਕਹਿਤ ਗੋਬਿੰਦ ਕਾ ਗੋਬਿੰਦ ਕਿਹਨੂੰ ਕਹਿੰਦੇ ਆ ਵਾਹਿਗੁਰੂ ਸੂਚੀ ਭਈ ਰਸਨਾ ਕਹਿੰਦੇ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਉਹ ਦਾਸ ਬਣ ਕੇ ਬਹਿ ਜਾਣਾ ਫਿਰ ਉੱਥੇ ਆ ਕੇ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਕੀ ਕਰ ਮਿਲ ਸਾਧ ਸੰਗਤ ਭਜ ਵੇਖੋ ਆ ਜਿਹੜੇ ਤੁਸੀਂ ਭਜਨ ਕਰ ਰਹੇ ਹੋ ਨਾਮ ਇਹੀ ਨਾਲ ਜਾਂਦਾ ਕਹਿੰਦੇ ਸੰਗਤ 'ਚ ਆ ਕੇ ਇੱਕੋ ਹੀ ਕੰਮ ਕਰਨਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਨਾਮ ਜਪਣਾ ਤੁਸੀਂ ਸਾਰਿਆਂ ਨੇ ਉਹਨੂੰ ਸਿਮਰਨ ਕਿਹਾ ਗੁਰਬਾਣੀ 'ਚ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਸਿਮਰਨ ਦਾ ਯਾਦ ਕਰਨਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹਨੇ ਤੁਹਾਨੂੰ ਸੁੱਖ ਦੇਣਾ ਤੁਹਾਡੇ ਸਾਰੇ ਕੰਮ ਪੂਰੇ ਕਰ ਦੇਣੇ ਉਹਨੇ ਦੁਨਿਆਵੀ ਵੀ ਅਤੇ ਧਰਮ ਦੇ ਵੀ ਗੁਰਬਾਣੀ 'ਚ ਲਿਖਿਆ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪਰ ਜਿਹੜਾ ਮਨ ਲਾ ਕੇ ਕਰੇਗਾ ਕੋਈ ਵੀ ਕੰਮ ਜਿਹੜਾ ਤੁਹਾਡਾ ਨਹੀਂ ਬਣਦਾ ਤੁਸੀਂ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਤੇ ਸਿਮਰਨ ਸ਼ੁਰੂ ਕਰ ਦਿਓ ਕਹਿੰਦੇ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪੰਜਵੇਂ ਪਾਤਸ਼ਾਹ ਲਿਖਿਆ ਕੋਈ ਛੋਟੀ ਮੋਟੀ ਗੱਲ ਨਹੀਂ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬੂ ਨਾ ਝੂਰਦੇ ਰਹਿੰਦੇ ਨਾ ਸਾਡਾ ਆਹ ਨਹੀਂ ਬਣਿਆ ਉਹ ਨਹੀਂ ਬਣਿਆ ਅਤੇ ਉਹ ਝੂਰਨਾ ਝੂਰ ਹੀ ਜਾਂਦੇ ਹਾਂ ਤਾਂ ਸਿਮਰਨ ਕਰਦੇ ਨੇ ਹੈ ਨਾ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਣੀ ਪ੍ਰਭ ਕੇ ਸਿਮਰਨ ਨਿਹਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਹੱਦ ਚੁਨਕਾਰ ਅੰਦਰੋਂ ਨਾਮ ਪ੍ਰਗਟ ਹੋ ਜਾਣਾ ਤੁਹਾਡੇ ਜਿਹੜਾ ਜਨਮ ਸਮੇਂ ਲਿਵ ਟੁੱਟ ਗਈ ਸੁੱਖ ਪ੍ਰਭ ਸਿਮਰਨ ਕਾ ਇੰਨਾ ਸੁੱਖ ਹੈ ਇਹਦਾ ਅੰਤ ਨਾ ਪਾਰ ਕਹਿੰਦੇ ਮੈਂ ਪੰਜਵੇਂ ਪਾਤਸ਼ਾਹ ਮੈਂ ਦੱਸ ਹੀ ਨਹੀਂ ਸਕਦਾ ਤੁਹਾਨੂੰ ਵੀ ਸਿਮਰਨ 'ਚ ਕਿੰਨਾ ਸੁੱਖ ਹੈ ਆ ਤੁਸੀਂ ਥੋੜ੍ਹਾ ਚਿਰ ਕੀਤਾ ਹੁਣ ਥੋੜ੍ਹਾ ਬਹੁਤਾ ਤਾਂ ਸੁੱਖ ਆਇਆ ਹੋਊਗਾ ਹੈ ਨਾ ਤਾਂ ਹੀ ਉਹਨਾਂ ਕਿਹਾ ਸਿਮਰ ਸਿਮਰ ਸਿਮਰ ਸੁੱਖ ਪਾਵੋ ਕੱਲ ਕਲੇਸ਼ ਕੱਲ ਕਲੇਸ਼ ਮਨ 'ਚ ਸਾਡੇ ਹੈਗੇ ਆ ਫੁਰਨੇ ਥਾਟਸ ਜਿਹੜੇ ਰਾਤ ਨੂੰ ਸੁਪਨੇ ਬਣ ਜਾਂਦੇ ਨਾ ਦਿਨੇ ਸੁਖੀ ਹਾਂ ਅਤੇ ਨਾ ਰਾਤ ਨੂੰ ਅਤੇ ਕਰ ਲਈਏ ਸਿਮਰਨ ਜੇ ਸੁਖੀ ਹੋਣਾ ਚਾਹੁੰਦੇ ਨਹੀਂ ਚਾਹੁੰਦੇ ਸੁਖੀ ਹੋਣਾ
ਉਹ ਅਸਲੀ ਇੱਜ਼ਤਦਾਰ ਬੰਦੇ ਨੇ ਜਿਹੜੇ ਸਿਮਰਨ ਕਰਦੇ। ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ। ਤੁਹਾਨੂੰ ਕਿਸੇ ਦੀ ਮੁਹਤਾਜਗੀ ਨਹੀਂ ਕਰਨੀ ਪਵੇਗੀ। ਜਿਹੜਾ ਵਾਹਿਗੁਰੂ ਨਾਲ ਜੁੜ ਗਿਆ ਤੇ ਉਹਨੂੰ ਕਿਸੇ ਕੋ ਕੀ ਮੰਗਣਾ ਪੈਣਾ, ਉਹ ਸਾਰਾ ਵਾਹਿਗੁਰੂ ਦਿੰਦਾ। ਫਿਰ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਉਹਨੇ ਤੁਹਾਨੂੰ ਰਾਜਾਂ ਨੂੰ ਰਾਜਾ ਬਣਾ ਦੇ। ਵੇਖੋ ਕਿੱਡੀ ਵੱਡੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਪ੍ਰਭ ਕੋ ਸਿਮਰੇ ਅਸਲੀ ਧਨ, ਆਹ ਜਿਹੜਾ ਤੁਸੀਂ ਇਕੱਠਾ ਕਰ ਰਹੇ ਦੁਨਿਆਵੀ ਧਨ, ਤੇ ਚਲੋ ਜਿੰਨੀ ਲੋੜ ਹੈ ਕਰਨਾ ਤੁਸੀਂ, ਪਰ ਕਹਿੰਦੇ ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖ ਵਾਸੀ। ਕਹਿੰਦੇ ਸੁਖੀ ਵਸਣਾ ਸ਼ੁਰੂ ਕਰ ਦਿੰਦੇ ਜਿਹੜੇ ਸੁਖੀ ਦਾ, ਕਿਉਂਕਿ ਵਾਹਿਗੁਰੂ ਜੀ ਸੁਖੀ। ਸਾਰੀ ਦੁਨੀਆਂ 'ਚ ਕੋਈ ਨਹੀਂ ਗਾ ਸੁਖੀ, ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ। ਉਹ ਕਿਸੇ ਕੰਮ ਨੇ ਲੇਖੇ 'ਚ ਨਹੀਂ ਆਉਣਾ ਤੁਹਾਡੇ। ਬਾਲੀ ਰੋਵੇ ਨਹੀਂ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਅੱਗੇ ਦੱਸਦਾ ਜਿਹੜੇ ਨਾਮ ਨੂੰ ਮੰਨ ਕੇ ਜਪਣ ਲੱਗ ਪੈਣਗੇ ਸੁਖੀ ਹੋ ਜਾਣਗੇ। ਮੰਨੇ ਨਾਉ ਸੋਈ ਜਿਣ ਜਾਏ, ਆਓ ਥੋੜ੍ਹਾ ਜਿਹਾ ਆਪਾਂ ਪ੍ਰੈਕਟੀਕਲ ਜਿੰਨਾ ਚਿਰ ਨਾ ਕੀਤਾ, ਮਨ ਨੂੰ ਜੋੜਿਆ ਨਾ, ਉਹਨਾਂ ਚਿਰ ਸੁੱਖ ਨਹੀਂ ਆਉਣਾ। ਅੱਖਾਂ ਬੰਦ ਕਰਕੇ ਨਾ ਫੁਰਨਾ ਨਾ ਆਉਣ ਦਿਓ ਕੋਈ, ਇਹ ਸੋਚਾਂ ਨੇ ਤਾਂ ਸਾਡਾ ਕੰਮ ਖਰਾਬ ਕੀਤਾ ਸਾਰਾ, ਹੈ ਨਾ। ਸੋਚਾਂ ਨਹੀਂ ਰੁਕਦੀਆਂ, ਤੁਸੀਂ ਵਾਹਿਗੁਰੂ ਬੋਲ ਕੇ ਸੁਣੋ ਤੇ ਸੋਚਾਂ ਰੁਕ ਜਾਣੀਆਂ। ਵਾਹਿਗੁਰੂ, ਵਾਹਿਗੁਰੂ।